ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਅਭਿਲਾਖੀ ਪਰਿਵਾਰ ਸਰਦਾਰ ਸੁਖਦੇਵ ਸਿੰਘ ਜੀ ਅਤੇ ਬੀਬੀ ਜਸਵਿੰਦਰ ਕੌਰ ਜੀ ਪਰਿਵਾਰ ਵੱਲੋਂ ਸਰਦਾਰ ਕੁਲਵੀਰ ਸਿੰਘ ਅਤੇ ਬੀਬੀ ਅਮਨਦੀਪ ਕੌਰ ਤਥਾ ਸਮੂਹ ਪਰਿਵਾਰ ਵਾਸਤੇ ਸੁੱਖ ਸ਼ਾਂਤੀ, ਆਪਸੀ ਏਕਤਾ, ਇਤਫਾਕ, ਪਿਆਰ ਵਾਸਤੇ ਗੁਰਸਿੱਖੀ ਸਿੱਧ ਭਰੋਸੇ ਲਈ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਪਾਠ ਆਰੰਭ ਹੋਏ ਸਨ, ਸੰਪੂਰਨਤਾ ਹੋਈ ਹੈ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਦੀ ਕਿਰਪਾ ਕਰਨ ਗੁਰਸਿੱਖੀ ਸਿੱਧ ਭਰੋਸਾ ਨਾਮ ਦੀਆਂ ਦਾਤਾਂ ਬੱਚਿਆਂ ਨੂੰ, ਸਮੂਹ ਪਰਿਵਾਰ ਨੂੰ ਆਪਸੀ ਏਕਤਾ ਇਤਫਾਕ ਬਖਸ਼ਣ। ਮਹਾਰਾਜ ਜੀ ਰਹਿਮਤ ਕਰਨ, ਜਿਨ੍ਹਾਂ ਭਾਵਨਾਵਾਂ ਕਰਕੇ ਪਰਿਵਾਰ ਨੇ ਹਾਜ਼ਰੀ ਭਰੀ, ਸੋ ਭਾਵਨਾਵਾਂ ਸਤਿਗੁਰੂ ਦੀ ਆਪ ਪੂਰਨ ਕਰਨ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਹੈ। ਆਪ ਜੀ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਤਕਰੀਬਨ 10:40 'ਤੇ ਜੋ ਦੀਵਾਨ ਆਰੰਭ ਹੋ ਜਾਣਗੇ, ਜਿਹਦੇ ਵਿੱਚ ਆਏ ਹੋਏ ਹੁਕਮਨਾਮਾ ਸਾਹਿਬ ਦੀ ਕਥਾ, ਉਪਰੰਤ ਗੁਰਬਾਣੀ ਕੀਰਤਨ, ਨਾਮ ਸਿਮਰਨ ਅਭਿਆਸ ਹੋਣਗੇ। ਔਰ ਨਾਲ ਹੀ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੋ ਜਾਪ ਚੱਲ ਰਹੇ ਹਨ ਔਰ ਉਹ ਨਿਰੰਤਰ ਆਪ ਜੀ ਦੇ ਸਨਮੁੱਖ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਰੇ ਕੋ ਸੋਏ ਉਤ ਪੋਤਰ ਵਿਆਰੂ ਰੰਗ ਪੈ ਪ੍ਰਗਾ ਸਾਧ ਕੇ ਸੰਗ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਰਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖੇ ਅਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕੇ ਤਨ ਸਾਹਰੇ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰੇ ਇੱਕ ਸਿਮਰ ਨਾਮ ਆਧਾਰ ਅਵਰੇ ਉਪਾਵ ਸਮੀਤ ਵਿਸਾਰੋ ਚਨ ਕਮਲ ਰਿਦ ਮੈਂ ਉਰਧਾਰੋ ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹ ਨਾਮ ਹਰ ਵਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜੇ ਸਨ ਕਹੋ ਚਾਰ ਕੁੰਟੇ ਉੱਠਦਾ ਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁੱਖਾ ਨਿਤ ਬਾਚੈ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ

ਪ੍ਰਗਾਸ ਤਿਤ ਘਰ ਜਾਇ ਬਸੈ ਅਭਿਨਾਸੀ ਕਾ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋਕਾ ਚੋਕਾ ਚਾਇਆ ਵਾ ਗਵਨ ਮਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ।

ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ।

ਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸੁਮੈਲ ਬਿਨ ਸਜਾਏ ਹਉ ਮੈਂ ਬਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਹਿ ਸਰਨਾਮ ਸੁਮਾਲ ਛਾੜ ਸਿਆ

ਪੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾ ਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਣਿਆਨ ਸਭ ਤਿਆਗ, ਅੰਤਰ ਪ੍ਰਗਾ ਸਿਆਨ ਦਿਨ ਲਿਵਲਾਗ, ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਦਿੱਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ,

ਜਿਸ ਕਾ ਸਾ ਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਕਾਲ ਨ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਣੈ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ।

ਮਨ ਤਨ ਅੰਤਰੇ ਸਵਾ ਉਨੇਤਰ ਹਉ ਭੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਸਤ ਦੀ ਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਿਪਾਲ ਆਦਿ ਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਵੈ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਕਾਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਣੀ ਸੋਭਾ ਧਨਵੰਤ

ਸੇ ਸੁਖ ਆਪਣੇ ਆਸਨ ਤਹ ਜਨਮ ਮਰਨ ਕਉ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੁ ਹੋ ਕਿਸ ਹੋਏ ਜਬ ਅਭਿਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹ ਹੋ ਕਿਆ ਤੋਤਾ ਜਹ ਨਿਰੰਜਨ ਰੰਕਾਰ ਨਿਰਵਾਨ ਤਹ ਕੌਣ ਕਉ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਛਿਦਰ ਲਗਤ ਕਉ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਖ ਕਵਨ ਤਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹਿ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਇ ਬਾਪ ਮਿੱਤਰ ਸੁਤ ਪਾਈ ਜੈ ਸਰਬ ਕਲਾ ਆਪਹਿ ਪਰਵੀਨ ਤੈ ਭੇਦ ਕਤੇਵ ਕਹਾ ਕਵਚੀਨ ਜਬ ਆਪਣੇ ਆਪ ਉਰ ਧਾਰੈ ਤਉ ਸਗਨ ਅਪਸਗਨ ਕਹਾਂ ਵਿਚਾਰੈ ਜੈ ਆਪਣੇ ਉਚ ਆਪਣੇ ਆਪਣੇ ਰਾਤੈ ਕੌਣ ਠਾਕੁਰ ਕਹਨ ਕੌਣ ਕਹੀਐ ਚੇਰਾ ਬਿਸਮ

ਦੁੱਖ ਸੁੱਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ। ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਮ ਨਾਨਕ ਏਕੈ ਜੈ ਅਭਿਗਤ ਭਗਤੈ ਆਪ। ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂਹੂੰ ਪਾਕਾਇ ਆਪਹਿ ਧਨੀ ਉਨਕੀ ਸੋਭਾ ਬਨੀ। ਆਪਹਿ ਕੌਤਕ ਕਰੈ ਆਨੰਦ ਚੋਜ ਆਪਹਿ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ

ਅਸਤ ਫਦੀ ਆਪ ਕਥੈ ਆਪ ਸੁਣਨੈ ਹਾਰਿ ਆਪੇ ਕੇ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ

ਪਿਆਰ ਅੰਮ੍ਰਿਤ ਬਚਨੁ ਹਰਿ ਕੈ ਗੁਣ ਗਾਓ ਪ੍ਰਾਨ ਤਰਨ ਕਹਿ ਸੁਆਉ ਆਠ ਪਹਿਰ ਪ੍ਰਭ ਵੇਖੋ ਹਨੇਰਾ ਮਿਟੇ ਅਗਿਆਨ ਬਿਨਸੈ ਅੰਧੇਰਾ ਸੁਣਿ ਉਪਦੇਸ।

ਚਾਹੇ ਨਾਨਕ ਬਾਣ ਆਵੈ ਜਾਏ ਤਿਸ ਦੂਰ ਕਹਾਂ ਕੋ ਜਾਏ ਉਬਰੈ ਰਾਖਨ ਹਾਰਿ ਧਿਆਇ ਨਿਰਭਉ ਜਪਾਇ ਸਗਲ ਭਉ ਮਿਟਾਇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵੈ ਸੂਖ ਚਿੰਤਾ ਜਾਇ ਮਿਟੈ ਅਹੰਕਾਰ।

ਪ੍ਰਸਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੈ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਮਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਨ ਸਿਮਰਤ ਮਹਿ ਦੇਖ ਸਸੀਅਰ ਸੂਰ ਨਖਿਅਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬਹੂੰ ਡੋਲੇ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਹਿ ਏਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨ ਹੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਤ ਸਤ ਬਚਨ ਸਾਧੂ ਸਭ ਕਹਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੈ ਤਾਂ ਕਰੇ ਵਿਸਥਾਰ ਤਿਸ ਪਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਾਵੈ ਤਿਸ ਲਏ ਮਿਲਾਏ ਕਾਵਨ ਨਿਕਟ ਕਾਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਾਣੇ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ

ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿਨੈ ਕਾਸ਼ ਕਰਾ।

ਉਤਪੋਤਿਆਪਨ ਸੰਗ ਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸੁਆਓ ਜਨ ਕੈ ਸੰਗ ਚਿਤਿਆ ਮੈਂ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ

0: ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਿਗੁਰਾਂ ਦੀ ਸਾਜੀ ਨਿਵਾਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਹੁਣ ਆਪ ਸਰਬੱਤ ਸੰਗਤਾਂ ਦੇ ਸਨਮੁੱਖ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਰਵਿੰਦਰਪਾਲ ਸਿੰਘ ਜੀ, ਤਿੰਨਾਂ ਪਾਸੋਂ ਕਥਾ ਵਿਚਾਰਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਦੁੱਖ ਹਰੋ ਹੇ ਸਰਣ ਜੋਗ ਦਇਆਲ ਹੈ।

ਨੂਰ ਅਰਸਾਂ ਹੋਂ ਕੁਰਸਾਂ ਹੋਂ ਝੱਟੀਐ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਸਾਹਿਬ ਜੀ ਦੀ ਸੰਗਤ ਦਾ ਆਨੰਦ ਲੈ ਰਹੇ ਸਤਸੰਗੀ ਜਨੋ, ਸਤਿਗੁਰੂ ਸਾਹਿਬ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤੀ ਹੈ, ਅੱਜ ਦਾ ਇਹ ਪਾਵਨ ਹੁਕਮ ਜੋ ਉਪਦੇਸ਼ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਵਡਹੰਸ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਚਾਰ ਪਦਿਆਂ ਦੇ ਸਰਲੇਖ ਅਧੀਨ ਸਤਿਗੁਰੂ ਸਾਹਿਬ ਜੀ ਨੇ ਦਰਜ ਕੀਤਾ, ਔਰ ਹਰੇਕ ਪਦੇ ਵਿੱਚ ਛੇ ਪੰਕਤੀਆਂ ਹਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜੋ ਪਾਵਨ ਉਪਦੇਸ਼ ਇਸ ਪਾਵਨ ਸ਼ਬਦ ਰਾਹੀਂ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 567 ਪਰ ਸੁਸ਼ੋਭਿਤ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਸ ਸ਼ਬਦ ਰਾਹੀਂ ਜੋ ਨਿਰਣਾ ਸਾਡੇ ਸਨਮੁੱਖ ਕਰਦੇ ਹਨ, ਉਹ ਜੀਵ ਇਸਤਰੀ ਦਾ ਜ਼ਿਕਰ ਪਾਤਸ਼ਾਹ ਨੇ ਕੀਤਾ ਹੈ ਜੋ ਨਿਰੰਕਾਰ ਵਾਲੇ ਪਾਸੇ ਸਮਰਪਿਤ ਹੋ ਕੇ ਮਾਇਆ ਦੇ ਮੋਹ ਵਾਲੇ ਪਾਸਿਓਂ ਮੋਈ ਜਾ ਚੁੱਕੀ ਹੈ।

ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੱਜ ਦੇ ਪਾਵਨ ਸ਼ਬਦ ਦੀ ਆਰੰਭਤਾ ਵਡਹੰਸ ਮਹੱਲਾ ਤੀਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਡਹੰਸ ਰਾਗ ਦੇ ਵਿੱਚ ਵੱਡ ਦਾ ਅਰਥ ਵੱਡਾ ਹੈ, ਜਦੋਂ ਸੰਧੀ ਛੇਦ ਅਰਥ ਕਰਦੇ ਹਾਂ ਤੇ ਹੰਸ ਦਾ ਅਰਥ ਜਿਹੜਾ ਹੈ ਉਹ ਬਿਰਤੀ ਸਹਿਤ ਨਿਰੀਕਸ਼ਣ ਕਰਨ ਵਾਲਾ ਭਾਵ। ਰਾਗ ਦੇ ਅਰਥ ਜਿਹੜੇ ਹਨ ਵਡਹੰਸ ਦੇ, ਇਸ ਵਿਚਾਰ ਅਨੁਸਾਰ ਜਿਹੜੇ ਵਿਦਵਾਨਾਂ ਨੇ ਅਰਥ ਕੀਤੇ ਸੰਧੀ ਛੇਦ ਅਰਥ ਕਰਕੇ, ਸੰਪਰਦਾਇ ਵਿਦਵਾਨ ਇਹਨਾਂ ਨੂੰ ਅਰਥਾਂ ਸਹਿਤ ਇਸ ਤਰ੍ਹਾਂ ਵਿਖਿਆਨ ਕਰਦੇ ਹਨ ਕਿ ਇਸ ਰਾਗ ਦਾ ਮਹੱਤਵ ਇਸ ਪ੍ਰਕਾਰ ਹੈ ਕਿ ਸੁਰਤ ਇੰਨੀ ਕੁ ਵਡਿਆਈ ਦੀ ਪਾਤਰ ਬਣ ਜਾਂਦੀ ਹੈ ਕਿ ਹੰਸ ਬਿਰਤੀ ਸਹਿਤ ਪਹੁੰਚ ਬਣ ਜਾਂਦੀ, ਜਿਵੇਂ ਹੰਸ ਦਾ ਸੁਭਾਅ ਹੈ। ਹੰਸ ਬਿਰਤੀ ਦੇ ਵਿੱਚ ਇੱਕ ਸਮਰੱਥਾ ਹੈ ਕਿ ਉਹਦਾ ਜਿਹੜਾ ਖਾਣਾ ਹੈ, ਇੱਕ ਤਾਂ ਉਹਦਾ ਖਾਣਾ ਸੰਸਾਰ ਦੇ ਵਿੱਚ ਸਭ ਤੋਂ ਬੇਸ਼ਕੀਮਤੀ ਰਤਨ ਅਤੇ ਮੋਤੀ ਹਨ। ਉਸ ਤੋਂ ਬਾਅਦ ਉਹਦੇ ਕੋਲ ਦੂਸਰੀ ਤਰ੍ਹਾਂ ਦਾ ਗੁਣ ਇਹ ਹੈ ਕਿ ਉਹ ਆਪਣੇ ਜੀਵਨ ਦੇ ਅੰਦਰ ਵਿਚਾਰ, ਆਪਾਂ ਜਿਹੜੀ ਜ਼ਿਕਰ ਕਰਦੇ ਹਾਂ ਕਿ ਵਿਚਾਰ ਅਧੀਨ ਕਿਸੇ ਸ਼ਬਦ ਨੂੰ ਲੈ ਕੇ ਆਉਣਾ ਔਰ ਵਿਚਾਰ ਦੇ ਆਧਾਰ ਦੇ ਉੱਪਰ ਫੈਸਲਾ ਸਹੀ ਜਾਂ ਗਲਤ ਦਾ ਕਰਨਾ, ਹੰਸ ਦੇ ਕੋਲ ਇਹ ਨਿਰਣਾ ਹੈ, ਸਮਰੱਥਾ ਹੈ ਕਿ ਉਹ ਪਾਣੀ ਵਿੱਚ ਪਏ ਹੋਏ ਦੁੱਧ ਜਾਂ ਦੁੱਧ ਵਿੱਚ ਪਏ ਹੋਏ ਪਾਣੀ ਨੂੰ ਵੱਖ ਕਰਨ ਦੀ ਸਮਰੱਥਾ ਰੱਖਦਾ ਹੈ। ਆਪਣੀ ਚੁੰਝ ਉਹਦੇ ਵਿੱਚ ਪਾਉਂਦਾ ਹੈ, ਖਟਾਈ ਦੇ ਕਾਰਨ ਉਹ ਜਿਹੜਾ ਦੁੱਧ ਹੈ ਉਹ ਫਟ ਜਾਂਦਾ, ਫੁੱਟੀਆਂ ਖਾ ਕੇ ਉਹ ਚਲਾ ਜਾਂਦਾ, ਪਾਣੀ ਪਿੱਛੇ ਰਹਿ ਜਾਂਦਾ ਹੈ। ਮਹਾਰਾਜ ਕਹਿਣਗੇ ਜਿਹੜਾ ਇਸ ਰਾਗ ਦਾ ਅਭਿਆਸੀ ਗੁਰਮੁਖ ਹੈ ਉਹਦੀ ਸੁਰਤ ਹੰਸ ਦੀ ਨਿਆਈ ਬਣ ਜਾਂਦੀ ਹੈ। ਇੱਕ ਤਾਂ ਉਹ ਸੰਗਤ ਵਿੱਚ, ਸੰਗਤ ਰੂਪੀ ਮਾਨ ਸਰੋਵਰ ਵਿੱਚ ਆਣ ਕੇ ਕੇਵਲ ਗੁਰੂ ਦੇ ਸ਼ਬਦ ਦੇ ਉਪਦੇਸ਼ ਦੁਆਰਾ ਬਖਸ਼ਿਸ਼ ਰੂਪ ਦੇ ਵਿੱਚ ਗੁਣਾ ਰੂਪੀ ਹੀਰੇ ਮੋਤੀਆਂ ਨੂੰ ਚੁਗਦਾ ਹੈ, ਦੂਸਰਾ ਆਪਣੇ ਜੀਵਨ ਅੰਦਰ ਆਏ ਹੋਏ ਮਾੜੇ ਫੁਰਨਿਆਂ ਅਤੇ ਮਾੜੇ ਵਿਚਾਰਾਂ ਜਾਂ ਆਦਤਾਂ ਦਾ ਵਿਸ਼ਲੇਸ਼ਣ ਕਰਕੇ ਸੰਗਤ ਵਿੱਚ ਉਹਨਾਂ ਨੂੰ ਇੱਥੇ ਛੱਡ ਜਾਂਦਾ ਅਤੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਰੂਪੀ ਗੁਣਾਂ ਨੂੰ ਲੈ ਕੇ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਸ੍ਰੇਸ਼ਟ ਬਣਾ ਲੈਂਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਮ, ਵੈਸੇ ਇਹਦਾ ਰਾਗ ਦਾ ਅਰਥ ਕੋਈ ਵੱਡੇ ਤਲ 'ਤੇ ਬਹੁਤਾ ਨਹੀਂ ਹੈ। ਕੁਝ ਵਿਦਵਾਨਾਂ ਨੇ ਚਲੋ ਸੰਧੀ ਛੇਦ ਅਰਥ ਕੀਤੇ, ਜਿਵੇਂ ਜੈਤ ਅਤੇ ਸਰੀ, ਜੈਤ ਨਾਮ ਇੰਦਰੀਆਂ ਤੋਂ ਵੀ ਹੈ, ਸਰੀ ਨਾਮ ਸਰ ਕਰ ਲੈਣ ਤੋਂ ਵੀ ਹੈ, ਔਰ ਇਸ ਪ੍ਰਕਾਰ ਅਰਥ ਜਿਹੜੇ ਹਨ ਉਹ ਕਈ ਵਿਦਵਾਨਾਂ ਨੇ ਕੀਤੇ। ਪਰ ਇੱਥੇ ਜਿਸ ਵੇਲੇ ਆਪਾਂ ਸੰਪਰਦਾਇ ਵਿਦਵਾਨਾਂ ਨੂੰ ਇਸ ਗੱਲ ਦਾ ਨਿਰਣਾ ਸਹਿਤ ਪੜ੍ਹਦੇ ਹਾਂ ਤਾਂ ਉਹ ਵਡਹੰਸ ਦਾ ਇਸ ਤਰ੍ਹਾਂ ਅਰਥ ਕਰਦੇ। ਮਹਾਰਾਜ ਕਹਿਣਗੇ ਜਿਹਦੇ ਵਿੱਚ ਹੰਸ ਵਰਗੀ ਵਡਿਆਈ ਪ੍ਰਗਟ ਹੋ ਜਾਏ, ਆਰੰਭਤਾ ਹੈ ਜੀਵਨ ਦੇ ਵਿੱਚ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਵਡਹੰਸ ਮਹੱਲਾ ਤੀਜਾ ਛੰਤ। ਛੰਤ ਛੰਦਾਬੰਦੀ ਦੇ ਨਾਲ ਸੰਬੰਧਿਤ ਹੈ, ਛੰਦਾਬੰਦੀ ਦੇ ਅਧੀਨ ਅੱਜ ਦਾ ਇਹ ਪਾਵਨ ਸ਼ਬਦ ਹੈ। ਆਰੰਭਤਾ ਕਰਦੇ ਹਨ ਪਾਤਸ਼ਾਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਕੌਣ ਹੈ ਓਅੰਕਾਰ ਸਰੂਪ, ਜਿਹੜਾ ਸਰਬ ਵਿਆਪਕ ਹੈ, ਅਦੁੱਤੀ ਹੈ, ਨਿਰਅਕਾਰ ਸਰੂਪ ਹੈ, ਜਿਹਦੇ ਗੁਣ ਹਨ ਨਿਰੰਕਾਰ, ਨਿਰਵਿਕਾਰ, ਨਿਰਲੰਬ, ਆਦਿ ਅਨੀਲ, ਅਨਾਦ, ਅਸੰਭ। ਸਤਿਗੁਰੂ ਸਾਹਿਬ ਮਹਾਰਾਜ ਜੀ ਉਸ ਅਕਾਲ ਪੁਰਖ ਦੇ ਗੁਣਾਂ ਦਾ ਨਿਰਣਾ ਕਰਕੇ ਸਮਝਾਉਂਦਿਆਂ ਕਹਿੰਦੇ ਨੇ, ਚੱਕਰ ਚਿਹਨ ਅਰਬਨ ਜਾਤ ਅਰ ਪਾਤ ਨ ਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਜਿਹਦਾ ਚੱਕਰ ਚਿਹਨ ਜਾਤ ਪਾਤ ਕੁਝ ਵੀ ਨਹੀਂ ਹੈ, ਸਤਿਗੁਰੂ ਸਾਹਿਬ ਕਹਿਣ ਲੱਗੇ ਉਹ ਨਿਰਅਕਾਰ ਸਰੂਪ ਹੈ। ਮੂਲ ਮੰਤਰ ਸਾਹਿਬ ਕਰਤੇ ਪੁਰਖ ਦੀ ਵਿਆਖਿਆ ਹੈ। ਸਤਿਗੁਰੂ ਜੀ ਕਹਿੰਦੇ ਇੱਕ ਹੈ

ਓਅੰਕਾਰ ਸਰੂਪ ਹੈ, ਸਰਬ ਵਿਆਪਕ ਹੈ, ਸਾਰਿਆਂ ਦਾ ਆਸਰਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਸਾਰੀ ਸ੍ਰਿਸ਼ਟੀ ਨੂੰ ਆਪ ਸਿਰਜਣ ਵਾਲਾ ਉਹਦਾ ਗੁਣ ਇਹ ਹੈ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰਹਿ ਪਸਾਓ, ਤੂੰ ਜਾਣੋਈ ਸਭ ਸਹਿ, ਦੇ ਲੈਸੈ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਮਹਾਰਾਜ ਜੀ ਕਹਿੰਦੇ ਕੌਣ ਹੈ ਇੱਕ ਓਅੰਕਾਰ ਸਰੂਪ ਜਿਹੜਾ ਅਦੁੱਤੀ ਹੈ, ਜਿਹਦੇ ਤੋਂ ਜਨਮ ਪ੍ਰਤਪਾਲਣਾ ਅਤੇ ਮੌਤ ਇੱਕ ਤੋਂ ਹੀ ਹੋ ਰਹੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਉਹ ਸਰਬ ਵਿਆਪਕ ਅਕਾਲ ਪੁਰਖ ਜਿਹੜਾ ਹੈ, ਉਹਦੇ ਪ੍ਰਥਾਏ ਦੁਬਿਧਾ ਖਤਮ ਕੀਤੀ ਸਤਿਗੁਰੂ ਜੀ ਨੇ। ਮਹਾਰਾਜ ਜੀ ਨੇ ਕਿਹਾ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ, ਜਿਹੜਾ ਇੱਕ ਸ਼ਬਦ ਲਿਆ ਹੈ ਨਾ ਇਹ ਹਿਸਾਬ ਵਿੱਚੋਂ ਲਿਆ ਹੈ, ਮੈਥ ਵਿੱਚੋਂ। ਇਹਦਾ ਕਾਰਨ ਇਹ ਹੈ ਕਿ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ, ਇਹਦੇ ਅਰਥਾਂ ਵਿੱਚ ਕੋਈ ਤਬਦੀਲੀ ਨਹੀਂ। ਵਿਆਕਰਨ ਦੇ ਆਧਾਰ 'ਤੇ ਜੇ ਆਪਾਂ ਤਬਦੀਲੀ ਦਾ ਸਮਾਂ ਸੀ ਵੇਖ ਸਕਦੇ ਸੀ ਕਿ ਸਤਿਗੁਰੂ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ ਵੀ ਇੱਕ ਲਿਖ ਸਕਦੇ ਸੀ। ਈੜੀ ਨੂੰ ਸਿਹਾਰੀ ਕੱਕਾ ਇੱਕ ਲਿਖਿਆ ਜਾ ਸਕਦਾ ਸੀ, ਈੜੀ ਨੂੰ ਸਿਹਾਰੀ ਅਤੇ ਕੱਕੇ ਨੂੰ ਔਂਕੜ ਇੱਕ ਲਿਖਿਆ ਜਾ ਸਕਦਾ ਸੀ। ਕਈ ਤਰੀਕਿਆਂ ਨਾਲ ਜਿਹੜਾ ਸ਼ਬਦ ਹੈ ਜਾਂ ਈੜੀ ਨੂੰ ਸਿਹਾਰੀ ਅਤੇ ਕੱਕੇ ਨੂੰ ਔਂਕੜ ਜੇ ਇੱਕ ਵੀ ਕਹਿਣਾ ਸੀ ਤਾਂ ਕੀਤਾ ਜਾ ਸਕਦਾ ਸੀ, ਪਰ ਸਤਿਗੁਰੂ ਸਾਹਿਬ ਜੀ ਨੇ ਇਹ ਜ਼ਿਕਰ ਨਿਰਣੇ ਰੂਪ ਦੇ ਵਿੱਚ ਉਦੋਂ ਈੜੀ ਦੇ ਅਰਥ ਕੁਝ ਅਤੇ ਕੱਕੇ ਦੇ ਅਰਥ ਕੁਝ, ਮਾਤਰਾਵਾਂ ਦੇ ਅਰਥ ਕੁਝ ਹੋਰ ਹੋ ਜਾਣੇ ਸੀ। ਅਤੇ ਜਿਹੜਾ ਇੱਕ ਦਾ ਸਿਧਾਂਤ ਜਿਹਨੂੰ ਮਹਾਰਾਜ ਜੀ ਨੇ ਕਿਹਾ ਸੀ ਕਿ ਏਕਾ ਮਾਈ ਯੁਕਤ ਵਿਆਹੀ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹੋ ਵਿਡਾਣ, ਆਦੇਸ਼ ਤਸੈਂ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਹੀ ਵੇਸ, ਇੱਕ ਹੀ ਨਿਰੰਕਾਰ ਸਰਬ ਵਿਆਪਕ ਹੈ, ਕਿਉਂਕਿ ਜੋ ਆਦ ਤੋਂ ਹੈ, ਅਨੀਲ ਦਾਗ ਤੋਂ ਰਹਿਤ ਹੈ, ਅਨਾਦੀ ਹੈ, ਜਿਹਦਾ ਆਦ ਵੀ ਕੋਈ ਨਹੀਂ ਲੱਭਾ ਅਜੇ ਤੱਕ, ਅਨਾਹਤ, ਅਨਾਦ ਅਨਾਹਤ ਦਾ ਅਰਥ ਹੁੰਦਾ ਕਿ ਜਿਹਦਾ ਜੋ ਅਨਾਦੀ ਸਰੂਪ ਹੈ, ਜਿਹਦਾ ਆਦ ਵੀ ਅਜੇ ਤੱਕ ਨਹੀਂ ਹੈ, ਲੱਭਾ ਹੀ ਨਹੀਂ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂਤਰਾਂ ਦੇ ਵਿੱਚ ਮਹਾਰਾਜ ਕਹਿਣਗੇ ਉਹਦਾ ਵੇਸ ਹੈ, ਉਹਦਾ ਸਰੂਪ ਹੈ। ਪ੍ਰਾਪਤੀ ਕਿਵੇਂ ਹੋਵੇ? ਪ੍ਰਾਪਤੀ ਹੋ ਸਕਦੀ ਹੈ ਸਤਿਗੁਰ ਪ੍ਰਸਾਦ। ਸਤ ਨਾਮ ਸਦੀਵ ਤੋਂ ਹੈ, ਸਦਾ ਸੱਚ ਤੋਂ ਹੈ, ਗੁਰ ਦਾ ਅਰਥ ਗਿਆਨ ਸਰੂਪ ਹੈ, ਪ੍ਰਸਾਦ ਦਾ ਅਰਥ ਕਿਰਪਾ ਹੈ। ਇਹਨੂੰ ਇੱਦਾਂ ਵੀ ਲਿਖਿਆ ਜਾਂਦਾ ਕਿ ਸਤ ਚੇਤਨ ਆਨੰਦ ਸਰੂਪ, ਸਤਿਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਅਰਥ ਕਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਸਤਿਗੁਰੂ ਜੀ ਅੱਗੇ ਆਰੰਭਤਾ ਕਰਦੇ ਹਨ, ਆਪਣੇ ਪਿਰਕੈ ਰੰਗ ਰੱਤੀ ਮੂਈਏ। ਮਹਾਰਾਜ ਕਹਿਣ ਲੱਗੇ ਇਹ ਜੀਵ ਇਸਤਰੀਏ, ਆਪਣੇ ਪਿਰ ਦਾ ਅਰਥ ਹੈ ਪਤੀ, ਕਹਿ ਰੰਗ ਰੱਤੀ, ਰੰਗ ਦਾ ਅਰਥ ਹੈ ਪ੍ਰੇਮ, ਆਪਣੇ ਪਰਮੇਸ਼ਰ ਰੂਪ ਪਤੀ ਦੇ ਪ੍ਰੇਮ ਦੇ ਵਿੱਚ ਰੱਤੀ ਹੋਈ ਮੂਈਏ। ਮੂਈਏ ਦਾ ਅਰਥ ਮਾਇਆ ਵਾਲੇ ਪਾਸਿਓ, ਮਾਇਆ ਦੇ ਮੋਹ ਵਾਲੇ ਪਾਸਿਓ ਮਰ ਚੁੱਕੀ ਜੀਵ ਇਸਤਰੀਏ, ਸੋਭਾਵੰਤੀ ਨਾਰੇ। ਮਹਾਰਾਜ ਕਹਿਣ ਲੱਗੇ ਤੂੰ ਸੋਭਾਵੰਤੀ ਉਹ ਇਸਤਰੀ ਹੈ ਜਿਹਨੇ ਦੁਨਿਆਵੀ ਵਸਤੂਆਂ ਵਾਲੇ ਪਾਸਿਓ ਆਪਣਾ ਮੋਹ ਖਤਮ ਕਰਕੇ ਇੱਕ ਨਿਰੰਕਾਰੀ ਜੋਤ ਅਕਾਲ ਪੁਰਖ ਰੂਪ ਪਤੀ ਨੂੰ ਆਪਣਾ ਆਪਾ ਸਮਰਪਿਤ ਕਰ ਦਿੱਤਾ। ਜਿਵੇਂ ਇੱਕ ਜੀਵ ਇਸਤਰੀ, ਜਿਵੇਂ ਸੰਸਾਰ ਵਿੱਚ ਇੱਕ ਪਤਨੀ ਸਾਰਾ ਜੀਵਨ ਆਪਣੇ ਪਤੀ ਨੂੰ ਸਮਰਪਿਤ ਰਹਿ ਕੇ ਆਪਣਾ ਪਤੀ ਵਰਤਾ ਧਰਮ ਦੇ ਵਿੱਚ ਪਰਪੱਕ ਰਹਿੰਦੀ ਹੈ, ਇਸੇ ਤਰੀਕੇ ਨਾਲ ਮਹਾਰਾਜ ਕਹਿਣ ਲੱਗੇ ਜਿਹੜਾ ਸੰਸਾਰ ਵਿੱਚ ਇਨਸਾਨ ਹੈ ਇਹ ਮਾਇਆ ਅਤੇ ਸੰਸਾਰਿਕ ਮੋਹ ਨੂੰ ਦੂਰ ਕਰਕੇ ਕੇਵਲ ਇੱਕ ਨਿਰੰਕਾਰ ਵਾਲੇ ਪਾਸੇ ਸਮਰਪਣ ਹੋਣ ਵਾਲਾ। ਸਤਿਗੁਰੂ ਜੀ ਕਹਿੰਦੇ ਅੱਜ ਉਹ ਜੀਵ ਇਸਤਰੀ ਦੀ ਗੱਲ ਹੋਣ ਲੱਗੀ ਹੈ ਜਿਹੜੀ ਆਪਣੇ ਪਿਰ ਪਤੀ ਦੇ ਰੰਗ ਪ੍ਰੇਮ ਦੇ ਵਿੱਚ ਰੱਤੀ ਹੋਈ ਜੁੜੀ ਹੋਈ ਹੈ, ਮਾਇਆ ਵਾਲੇ ਪਾਸੇ ਮੋਈ ਹੋਈ ਹੈ, ਸੋਭਾਵੰਤੀ ਨਾਰੇ ਉਹ ਸੋਭਾ ਸਹਿਤ ਹੋ ਗਈ ਹੈ। ਅਤੇ ਸਤਿਗੁਰੂ ਜੀ ਕਹਿੰਦੇ ਸੱਚੇ ਸ਼ਬਦ ਮਿਲ ਰਹੀ ਮੂਈਏ ਪਿਰ ਰਾਵੇ ਭਾਏ। ਪਿਆਰੇ ਮਹਾਰਾਜ ਕਹਿਣ ਲੱਗੇ ਇਹ ਜੀਵ ਇਸਤਰੀ ਜੇ ਤੂੰ ਵਾਕਈ ਸੱਚੇ ਸ਼ਬਦ ਵਿੱਚ ਮਿਲੀ ਰਹੀ, ਇਸੇ ਤਰੀਕੇ ਨਾਲ ਆਪਣੇ ਆਪੇ ਨੂੰ ਮਾਰ ਕੇ
ਉਹ ਦਿਨ ਦੂਰ ਨਹੀਂ ਹੈ ਪਿਰ ਰਾਵੇ ਭਾਵੇ ਪਿਆਰੇ, ਇੱਕ ਦਿਨ ਤੇਰੇ ਹਿਰਦੇ ਰੂਪੀ ਸੇਜਾ ਤੇ ਆਣ ਕੇ ਪਰਮੇਸ਼ਰ ਰੂਪਪਤੀ ਨੇ ਤੈਨੂੰ ਰਾਵਣਾ ਹੈ। ਭਾਵ ਇੱਕ ਦਿਨ ਤੇਰੇ ਹਿਰਦੇ ਰੂਪੀ ਸੇਜਾ ਦੇ ਉੱਪਰ ਅਕਾਲ ਪੁਰਖ ਪਤੀ ਤੈਨੂੰ ਰਾਵਣ ਵਾਸਤੇ ਜ਼ਰੂਰ ਆਏਗਾ। ਤੈਨੂੰ ਪ੍ਰਵਾਨ ਚੜ੍ਹਾਉਣ ਵਾਸਤੇ ਉਹ ਕਰਤਾ ਪੁਰਖ ਆਨੰਦ ਸਰੂਪ ਤੇਰੇ ਹਿਰਦੇ ਦੇ ਵਿੱਚ ਜ਼ਰੂਰ ਪ੍ਰਗਟ ਹੋਵੇਗਾ। ਸਤਿਗੁਰੂ ਕਹਿੰਦੇ ਪਰ ਇੱਕ ਗੱਲ ਦਾ ਨਿਰਣਾ ਜ਼ਰੂਰੀ ਹੈ। ਸਿਰਫ ਆਪਾਂ ਅੱਜ ਪਦ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸ਼ਬਦ ਲਮੇਰਾ ਹੈ। ਮਹਾਰਾਜ ਕਹਿਣਗੇ ਸੱਚੇ ਭਾਏ ਪਿਆਰੀ, ਮਹਾਰਾਜ ਕਹਿਣਗੇ ਤੂੰ ਸੱਚੇ ਭਾਵ, ਸੱਚੇ ਭਾਏ ਦਾ ਅਰਥ ਹੈ ਪ੍ਰੇਮ, ਸੱਚੇ ਪ੍ਰੇਮ ਕਰਕੇ ਮਹਾਰਾਜ ਕਹਿਣਗੇ ਤੂੰ ਪਿਆਰੀ ਹੈ ਕੰਤ ਸਵਾਰੀ, ਕਿਉਂਕਿ ਤੈਨੂੰ ਪਰਮੇਸ਼ਰ ਰੂਪੀ ਕੰਤ ਨੇ ਸਵਾਰ ਦਿੱਤਾ ਹੈ। ਕੰਤ ਹੁੰਦਾ ਪਤੀ, ਤੈਨੂੰ ਪਰਮੇਸ਼ਰ ਰੂਪ ਪਤੀ ਨੇ ਸਵਾਰ ਦਿੱਤਾ ਹੈ। ਅਤੇ ਸਤਿਗੁਰੂ ਕਹਿਣਗੇ ਹਰ ਹਰ ਸਿਉਂ ਨਿਹੋਂ ਰਚਾਇਆ, ਕਿਉਂ? ਕਿਉਂਕਿ ਤੂੰ ਹਰ ਅਕਾਲ ਪੁਰਖ ਜਿਹੜਾ ਅਵਗੁਣਾਂ ਨੂੰ ਹਰ ਲੈਣ ਵਾਲਾ ਹੈ ਉਸ ਕਰਤੇ ਪੁਰਖ ਦੇ ਨਾਮ ਦੇ ਨਾਲ ਨਿਹੋਂ ਰਚਾਇਆ, ਤੂੰ ਆਪਣਾ ਪ੍ਰੇਮ ਪੈਦਾ ਕੀਤਾ, ਨਾਮ ਨਾਲ ਪ੍ਰੇਮ ਪ੍ਰਗਟ ਹੋ ਗਿਆ। ਅਤੇ ਜਦੋਂ ਨਾਮ ਨਾਲ ਪ੍ਰੇਮ ਪ੍ਰਗਟ ਹੋ ਗਿਆ ਫਿਰ ਸਤਿਗੁਰੂ ਜੀ ਕਹਿੰਦੇ ਆਪ ਗਵਾਇਆ ਤਾਂ ਪਿਰ ਪਾਇਆ। ਪ੍ਰੇਮ ਦਾ ਅਰਥ ਕੀ ਹੈ? ਸੰਤ ਬਾਬਾ ਅਦਰ ਸਿੰਘ ਜੀ ਮਸਤੂ ਆਉਣ ਵਾਲੇ ਮਹਾਂਪੁਰਖਾਂ ਨੂੰ ਕਿਸੇ ਨੇ ਪੁੱਛਿਆ ਸੀ, ਕਹਿੰਦੇ ਪ੍ਰੇਮ ਕੀ ਹੈ? ਕਹਿੰਦੇ ਪਰੇ ਮੈਂ, ਪ੍ਰੇਮ ਦਾ ਅਰਥ ਜਿੱਦਣ ਮੈਂ ਪਰੇ ਹੋ ਗਈ ਬਾਕੀ ਪ੍ਰੇਮ ਹੀ ਹੈ। ਕਰਤੇ ਪੁਰਖ ਦੀ ਬੰਦਗੀ ਕਰਦਿਆਂ, ਅਭਿਆਸ ਕਰਦਿਆਂ, ਨੇਮ ਨਿਭਾਉਂਦਿਆਂ, ਸੇਵਾ ਕਰਦਿਆਂ ਜਿੱਦਣ ਮੈਂ ਖਤਮ ਹੋ ਗਈ ਉੱਦਣ ਫਿਰ ਤੂੰ ਹੀ ਰਹਿ ਜਾਂਦਾ ਹੈ। ਇੱਥੇ ਫਿਰ ਸਤਿਗੁਰੂ ਜੀ ਕਹਿੰਦੇ ਆਪ ਗਵਾਇਆ ਤਾਂ ਫਿਰ ਪਾਇਆ। ਉਹਦੇ ਪ੍ਰੇਮ ਦੇ ਵਿੱਚ ਜਦੋਂ ਜੀਵ ਇਸਤਰੀ ਨੇ ਆਪਣਾ ਆਪਾ ਭਾਵ ਹੰਕਾਰ ਗਵਾ ਦਿੱਤਾ, ਹਉਮੈ ਗਵਾ ਦਿੱਤੀ, ਤਾਂ ਫਿਰ ਪਾਇਆ। ਕਹਿੰਦੇ ਨੇ ਤਾਂ ਫਿਰ ਪਰਮੇਸ਼ਰ ਰੂਪ ਪਤੀ ਪ੍ਰਾਪਤ ਕੀਤਾ, ਗੁਰ ਕੈ ਸ਼ਬਦ ਸਮਾਇਆ। ਕਹਿੰਦੇ ਨੇ ਉਸ ਜੀਵ ਇਸਤਰੀ ਦਾ ਅੰਦਰ ਗੁਰੂ ਦੇ ਸ਼ਬਦ ਰੂਪੀ ਉਪਦੇਸ਼ ਵਿੱਚ ਸਮਾਇਆ ਰਹਿੰਦਾ ਹੈ, ਉਹਦੇ ਅੰਦਰ ਦੀ ਕਰਤੇ ਪੁਰਖ ਦੇ ਉਪਦੇਸ਼ ਦੇ ਵਿੱਚ ਸਮਾਈ ਰਹਿੰਦੀ ਹੈ, ਸੁਰਤ ਜੁੜੀ ਰਹਿੰਦੀ ਹੈ, ਉਹ 'ਚੋਂ ਬਾਹਰ ਜਾਂਦੀ ਹੋ ਨਹੀਂ। ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਸਮਾਇਆ, ਗੁਰੂ ਸਾਹਿਬ ਜੀ ਦੇ ਸ਼ਬਦ ਵਿੱਚ ਸਮਾਈ ਹੋ ਜਾਣੀ, ਸੁਰਤ ਅਤੇ ਸ਼ਬਦ ਦਾ ਸੁਮੇਲ ਹੋ ਜਾਣਾ, ਜਿਹਨੂੰ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਸੋਈਨੇ ਕੀ ਸੋਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰ ਸਿਉਂ ਲਾਗਾ। ਕਹਿੰਦੇ ਨੇ ਮੈਂ ਸੁਰਤ ਨੂੰ ਚਾਂਦੀ ਦਾ ਧਾਗਾ ਬਣਾ ਲਿਆ ਅਤੇ ਸ਼ਬਦ ਨੂੰ ਸੋਈਨੇ ਦੀ ਸੋਈ ਬਣਾ ਲਿਆ। ਕਹਿੰਦੇ ਨੇ ਸ਼ਬਦ ਰੂਪ ਸੋਈਨੇ ਦੀ ਸੋਈ ਅਤੇ ਸੁਰਤ ਰੂਪੀ ਧਾਗਾ ਜਿਸ ਦਿਨ ਆਪਣੇ ਜੀਵਨ ਵਿੱਚ ਗ੍ਰਹਿਣ ਕੀਤਾ ਉਸ ਦਿਨ ਸੋਈਨੇ ਕੀ ਸੋਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਕਹਿੰਦੇ ਨੇ ਮੇਰਾ ਚਿੱਤ ਕਰਤੇ ਪੁਰਖ ਨਾਲ ਜੁੜ ਗਿਆ ਹੈ। ਅਤੇ ਫਿਰ ਮਹਾਰਾਜ ਜੀ ਕਹਿੰਦੇ ਸਾ ਧਨ ਸ਼ਬਦ ਸੁਹਾਈ, ਸਾ ਧਨ ਉਹ ਜੀਵ ਇਸਤਰੀ, ਸੁਹਾਈ ਦਾ ਅਰਥ ਕੀ ਹੈ? ਸੁਹਾਈ ਦਾ ਅਰਥ ਜੀਵਨ ਵਿੱਚ ਆਪਾਂ ਕਰਦੇ ਹਾਂ, ਪਾਤਸ਼ਾਹ ਜੀ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਇਹ ਨਿਰਣਾ ਹੈ ਸਾਡੇ ਸਨਮੁਖ। ਪਾਤਸ਼ਾਹ ਜੀ ਕਹਿੰਦੇ ਕਿ ਇਸ ਆਧਾਰ ਦੇ ਉੱਪਰ ਜਦੋਂ ਆਪਾਂ ਜਾਂਦੇ ਹਾਂ ਅਤੇ ਫਿਰ ਪਾਤਸ਼ਾਹ ਜੀ ਕਹਿੰਦੇ ਸਾ ਧਨ ਸ਼ਬਦ ਸੁਹਾਈ, ਸਾ ਧਨ ਉਹ ਜੀਵ ਇਸਤਰੀ ਜਦੋਂ ਸ਼ਬਦ ਵਿੱਚ ਸੁਹਾਈ। ਮਹਾਰਾਜ ਕਹਿਣ ਲੱਗੇ ਸੋਭਾ ਸਹਿਤ ਜੀਵਨ ਵਿੱਚ ਉਹ ਜੀਵ ਇਸਤਰੀ ਸੋਭਾ ਸਹਿਤ ਹੋ ਗਈ ਜਦੋਂ ਸ਼ਬਦ ਵਿੱਚ ਸਮਾ ਕਰਕੇ ਸ਼ਬਦ ਉਹਨੂੰ ਸੁਹਾਵਣਾ ਲੱਗਣ ਲੱਗ ਪਿਆ, ਪ੍ਰੇਮ ਕਸਾਈ, ਪ੍ਰੇਮ ਦੀ ਕਸ ਪੈ ਗਈ, ਖਿੱਚ ਪੈ ਗਈ, ਜਿਹਦੇ ਵਿੱਚ ਪ੍ਰੇਮ ਦੀ ਖਿੱਚ ਪੈਂਦਿਆਂ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਸ਼ਬਦ ਵਰਤਦੇ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਯਤੁਤ ਭਗਵੰਤਾ, ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਉਂ ਭੋਲੀ ਜੀਓ ਕੋਲ ਕਮਾਈ ਅਤੇ ਸੱਚੇ ਗੁਰ ਦਰਬਾਰੇ ਜੀ। ਸਾ ਧਨ ਸ਼ਬਦ ਸੁਹਾਈ, ਪ੍ਰੇਮ ਕਸਾਈ, ਪ੍ਰੇਮ ਦੀ ਕਸ ਪੈ ਗਈ, ਅੰਤਰ ਪ੍ਰੀਤ ਪਿਆਰੀ, ਅੰਤਰ ਜਿਹੜੀ ਹੈ ਪ੍ਰੀਤ, ਮਹਾਰਾਜ ਕਹਿਣਗੇ ਪ੍ਰੇਮ ਰੂਪੀ ਪ੍ਰੀਤੀ ਜਿਹੜੀ ਹੈ ਉਹ ਹੁਣ ਅੰਦਰ ਪਿਆਰੀ ਲੱਗਣ ਲੱਗ ਗਈ, ਅੰਦਰ ਕਰਤੇ ਪੁਰਖ ਨਾਲ ਪ੍ਰੀਤ ਪਿਆਰੀ। ਜਿਵੇਂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪ੍ਰੀਤ ਇੱਕ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ ਤਾਕਤ ਹੈ, ਸਮਰੱਥਾ। ਮਹਾਰਾਜ ਜੀ ਕਹਿੰਦੇ ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕਰੰਕਿਆ ਬੇਦਿਆ ਸਨਮੁਖ ਉਠਤਾਵੈ,
ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਅਖੀਰ ਕਹਿ ਦਿੱਤਾ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜਿਵੇਂ ਮਛਲੀ ਦੀ ਪ੍ਰੀਤ ਪਾਣੀ ਨਾਲ ਪਾਣੀ 'ਚੋਂ ਬਾਹਰ ਕੱਢਦੇ ਹੋ ਤੜਪਣ ਲੱਗ ਪੈਂਦੀ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਤੇ ਖਾਣ ਵਾਲੇ ਤਾਂ ਉਹਨੂੰ ਰਿੰਨ ਕੇ ਕੱਟ ਕੇ ਵੀ ਖਾ ਲੈਂਦੇ, ਪਰ ਅਸਲ ਵਿੱਚ ਖਾਣ ਵਾਲਿਆਂ ਨੂੰ ਵੀ ਪਾਣੀ ਫਿਰ ਛੱਡਦਾ ਨਹੀਂ, ਵਾਰ ਵਾਰ ਪਾਣੀ ਦੀ ਤਰੇ ਉਹ ਮਛਲੀ ਦੀ ਖਿੱਚ ਬਣੀ ਰਹਿੰਦੀ ਮਰਨ ਤੋਂ ਬਾਅਦ ਵੀ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਪਾਣੀ ਤੋਂ ਬਗੈਰ ਮਛਲੀ ਦਾ ਜੀਵਨ ਬਿਲਕੁਲ ਨਹੀਂ ਹੈ, ਮੌਤ ਪ੍ਰਵਾਨ ਕਰ ਲੈਂਦੀ ਪਰ ਪਾਣੀ ਤੋਂ ਦੂਰੀ ਨਹੀਂ। ਬੂੰਦ ਵੀ ਹੋਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ। ਕਹਿੰਦੇ ਨੇ ਬੂੰਦ ਤੋਂ ਵੀ ਹੋਣਾ, ਬੂੰਦ ਪਾਣੀ ਸਵਾਂਤੀ ਬੂੰਦ, ਚਾਤਰਿਕ ਜਿਹੜਾ ਪਪੀਹਾ ਜਿਹੜਾ ਹੈ ਉਹ ਸਵਾਂਤੀ ਬੂੰਦ ਦੀ ਤਲਾਸ਼ ਵਿੱਚ, ਉਹਦੇ ਸਾਹਮਣੇ ਸਮੁੰਦਰ ਦਰਿਆ ਨਾਲੇ ਪਾਣੀ ਦੇ ਝਰਨੇ ਬੇਅੰਤ ਨੇ, ਪਰ ਉਹਦਾ ਮੂਲ ਕੀ ਹੈ? ਸਵਾਂਤੀ ਬੂੰਦ। ਉਹ ਸਵਾਂਤੀ ਬੂੰਦ ਨਾਲ ਤ੍ਰਿਪਤ ਹੁੰਦਾ। ਮਹਾਰਾਜ ਕਹਿਣ ਲੱਗੇ ਇੱਥੋਂ ਤੱਕ ਬੂੰਦ ਵੀ ਹੋਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੇ, ਉਹਨੂੰ ਕੋਈ ਤ੍ਰਿਪਤ ਨਹੀਂ ਕਰ ਸਕਦਾ, ਦਰਿਆ ਨਾਲੇ ਪਾਣੀ ਦੇ ਸੋਮੇ ਕੋਈ ਨਹੀਂ ਜਿੰਨਾ ਚਿਰ ਸਵਾਂਤੀ ਬੂੰਦ ਮੀਂਹ ਵਿੱਚੋਂ ਉਦੋਂ ਤਵਦੇ ਤੱਕ ਪਹੁੰਚਦੀ ਨਹੀਂ। ਅਤੇ ਇਸ ਗੱਲ ਦਾ ਉਪਦੇਸ਼ ਮਹਾਰਾਜ ਜੀ ਕਹਿਣ ਲੱਗੇ, ਜਿਹਦੇ ਅੰਦਰ ਪ੍ਰੇਮ ਹੈ ਉਹਨੂੰ ਦੁਨੀਆ ਦੀ ਬੇਸ਼ਕੀਮਤੀ ਚੀਜ਼ ਵੀ ਮਿਲਦੇ, ਪਰ ਉਹਦਾ ਸਾਰਾ ਅੰਦਰ ਜਿਹੜਾ ਹੈ ਉਹ ਕਰਤੇ ਪੁਰਖ ਦੀ ਬੰਦਗੀ ਨਾਲ, ਉਹਦੇ ਪ੍ਰੇਮ ਨਾਲ ਹੀ ਤ੍ਰਿਪਤ ਹੁੰਦਾ। ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੈ। ਨਾਦ ਨਾਲ, ਕੰਢੇ ਹੇੜੇ ਦੇ ਨਾਦ ਨਾਲ ਪ੍ਰੀਤ ਕਰਨ ਵਾਲਾ ਹਿਰਨ ਸ਼ਿਕਾਰੀ ਵੱਲ ਖਿੱਚਿਆ ਜਾਂਦਾ, ਸ਼ਿਕਾਰੀ ਨਾਦ ਵਜਾਉਂਦਾ, ਉਹ ਨਾਦ ਦਾ ਧੁਨ ਦਾ ਰਸ ਲੈਂਦਾ ਹੋਇਆ ਉਸੇ ਵਾਲੇ ਪਾਸੇ ਖਿੱਚਿਆ ਜਾਂਦਾ। ਉਹਨੂੰ ਪਤਾ ਹੈ ਵੀ ਸਾਹਮਣੇ ਤੀਰ ਵੱਜੇਗਾ, ਅਖੀਰ ਸਰੀਰ ਵਿੱਚੋਂ ਆਰ ਪਾਰ ਹੋ ਜਾਏਗਾ, ਪਰ ਉਹਦੀ ਖਿੱਚ ਬਹੁਤ ਵੱਡੀ ਹੈ, ਖਿੱਚਿਆ ਜਾਂਦਾ। ਸਤਿਗੁਰੂ ਮਹਾਰਾਜ ਕਹਿਣਗੇ ਜਿਹਦੇ ਅੰਦਰ ਦੇ ਪ੍ਰੇਮ ਦੀ ਖਿੱਚ ਕਰਤੇ ਪੁਰਖ ਦੇ ਪ੍ਰਥਾਏ ਹੈ, ਔਰ ਉਹਨੂੰ ਸੰਸਾਰਿਕ ਦੁੱਖ ਜਾਂ ਸੰਸਾਰਿਕ ਤਕਲੀਫ ਫਿਰ ਤੰਗ ਨਹੀਂ ਕਰਦੀ। ਭਵਰ ਲੋਭੀ ਕੁਸਮ ਬਾਸਕਾ, ਭਵਰਾ ਕਮਲ ਦੇ ਫੁੱਲ ਵਿੱਚ ਰਹਿੰਦਾ, ਰਸ ਲੈਂਦਾ, ਉਹਦਾ ਮੂਲ ਹੈ ਕਮਲ ਦਾ ਫੁੱਲ, ਉਹ ਰਸ ਲੈਂਦਾ। ਸੂਰਜ ਅਸਤਨ ਤੋਂ ਬਾਅਦ ਉਹੀ ਕਮਲ ਦਾ ਫੁੱਲ ਬੰਦ ਹੋ ਜਾਂਦਾ, ਭਵਰਾ ਅੰਦਰ ਹੀ ਆਪਣੇ ਪ੍ਰਾਣ ਤਿਆਗ ਦਿੰਦਾ ਪਰ ਪ੍ਰੀਤ ਨਹੀਂ ਛੱਡਦਾ। ਮਹਾਰਾਜ ਕਹਿਣ ਲੱਗੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਕਹਿੰਦੇ ਨੇ ਇਸੇ ਤਰ੍ਹਾਂ ਗੁਰਮੁਖਾਂ ਨੂੰ, ਸੰਤ ਜਨਾਂ ਨੂੰ, ਜਿਨ੍ਹਾਂ ਨੂੰ ਪ੍ਰੀਤ ਕਰਤੇ ਪੁਰਖ ਨਾਲ ਹੈ, ਉਹ ਕੇਵਲ ਦਰਸ਼ਨ ਦੇਖ ਕਰਕੇ ਹੀ ਤ੍ਰਿਪਤ ਹੁੰਦੇ ਆ। ਉਹਨਾਂ ਦੇ ਅੰਦਰ ਦੀ ਅਵਸਥਾ ਜਿਹੜੀ ਹੈ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਨਾਲ ਹੀ ਤ੍ਰਿਪਤ ਹੁੰਦੀ। ਇਸੇ ਕਰਕੇ ਤਾਂ ਸਤਿਗੁਰੂ ਮਹਾਰਾਜ ਜ਼ਿਕਰ ਕਰਦਿਆਂ ਕਹਿੰਦੇ ਕਿ ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਪੂਰਨ ਕਰਮ ਹੋਏ ਭਰਾ ਮੇਰਾ, ਇਹ ਬੇਨਤੀ ਸੁਣ ਭਰਾ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਫਿਰ ਇੱਥੇ ਕਹਿੰਦੇ ਨੇ ਨਾਨਕ ਸਾਹ ਤਲ ਮੇਲ ਲਈ ਫਿਰ ਆਪੇ। ਕਹਿੰਦੇ ਨੇ ਉਹ ਜੀਵ ਇਸਤਰੀ ਜਿਹਦੇ ਅੰਦਰ ਪਿਆਰ ਜਾਗ ਪਿਆ, ਪ੍ਰੇਮ ਜਾਗ ਪਿਆ, ਪ੍ਰੀਤ ਪੈਦਾ ਹੋ ਗਈ, ਉਹਨੂੰ ਆਪੇ ਹੀ ਆਪਣੇ ਨਾਲ ਮੇਲ ਲਿਆ ਹੈ। ਸੱਚ ਹੈ ਸਾਹ ਸਵਾਰੀ, ਕਹਿੰਦੇ ਨੇ ਸੱਚੇ ਸ਼ਾਹ ਅਕਾਲ ਪੁਰਖ ਨੇ ਸਵਾਰੀ ਉਹਨੂੰ ਸਵਾਰ ਦਿੱਤਾ ਹੈ, ਉਹਨੂੰ ਸਵਾਰ ਦਿੱਤਾ ਹੈ, ਉਹਦਾ ਅੰਦਰ ਉਹਦਾ ਨਿੱਜ ਕਰਤੇ ਪੁਰਖ ਨੇ ਜਿਹੜਾ ਹੈ ਉਹ ਸਵਾਰ ਕੇ ਰੱਖ ਦਿੱਤਾ ਹੈ। ਜਿਵੇਂ ਸਤਿਗੁਰੂ ਜੀ ਨੇ ਕਿਹਾ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਉਹਦੀ ਮਰਜ਼ੀ ਹੈ ਕਿਹਦੇ ਉੱਪਰ ਉਹਨੇ ਤਰਸ ਕਰਨਾ ਹੈ, ਮਿਹਰਾਮਤ ਕਰਨੀ ਹੈ ਅਤੇ ਉਹਦੇ ਜੀਵਨ ਨੂੰ ਸਵਾਰ ਦੇਣਾ। ਮਹਾਰਾਜ ਕਹਿਣਗੇ ਇਸੇ ਤਰੀਕੇ ਨਾਲ ਉਹ ਜੀਵ ਇਸਤਰੀ ਦਾ ਜਿਹੜਾ ਨੇਹੋਂ ਹੈ, ਪਿਆਰ ਹੈ ਜਿਹੜਾ, ਸਤਿਗੁਰੂ ਸਾਹਿਬ ਜੀ ਕਹਿੰਦੇ ਕਰਤੇ ਪੁਰਖ ਨਾਲ ਹੈ। ਨਿਰਗੁਣ ਵੰਤੜੀਏ, ਮਹਾਰਾਜ ਕਹਿਣਗੇ ਫਿਰ ਦੇਖ ਹਧੂਰੇ ਰਾਮ। ਮਹਾਰਾਜ ਕਹਿਣਗੇ ਗੁਣਾਂ ਤੋਂ ਸੱਖਣੀ ਜੀਵ ਇਸਤਰੀਏ, ਤੂੰ ਵੀ ਪਰਮੇਸ਼ਰ ਨੂੰ ਆਪਣੇ ਨੇੜੇ ਵੇਖ। ਜਿਹਦੇ ਅੰਦਰ ਕੋਈ ਗੁਣ ਨਹੀਂ ਹੈ, ਗੁਣਾਂ ਤੋਂ ਰਹਿਤ ਜੀਵ ਇਸਤਰੀਏ, ਤੂੰ ਵੀ ਵੇਖ, ਅਕਾਲ ਪੁਰਖ ਤੇਰੇ ਬਿਲਕੁਲ ਨਜ਼ਦੀਕ ਹੈ, ਬਿਲਕੁਲ ਨੇੜੇ ਹੈ, ਫਿਰ ਦੇਖੇ। ਮਹਾਰਾਜ ਕਹਿਣਗੇ ਫਿਰ ਦੇਖ ਅਧੂਰੇ ਭਾਵ, ਜੀਵਨ ਵਿੱਚ ਕੀ ਹੈ ਕਿ ਪਰਮੇਸ਼ਰ ਰੂਪ ਪਤੀ ਜਿਹੜਾ ਹੈ ਉਹ ਤੇਰੇ ਬਿਲਕੁਲ ਅਧੂਰੇ ਹੈ, ਨੇੜੇ ਹੈ। ਪਰ ਮਹਾਰਾਜ ਜੀ ਕਹਿਣਗੇ ਗੁਰਮੁਖ ਜਿਨੀ ਰਾਵਿਆ ਮੁਈਏ ਫਿਰ ਰਾਵਿਆ ਪਰ ਪੂਰੇ ਰਾਮ।
ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਅਸਲ ਵਿੱਚ ਜਿਸ ਦਿਨ ਅਵਸਥਾ ਬਣੀ ਕਿ ਗੁਰਮੁਖ ਜਿਨੀ ਰਾਵਿਆ ਮੂਈਏ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸਨਮੁੱਖ ਹੋ ਕੇ ਗੁਰੂ ਦੇ ਮੁੱਖ ਦੁਆਰਾ ਦਿੱਤੇ ਗਏ ਉਪਦੇਸ਼ ਨੂੰ ਕਮਾ ਕੇ ਕਰਤੇ ਪੁਰਖ ਨੂੰ ਰਾਵਿਆ ਹੈ, ਆਪਣੇ ਨਿੱਜ ਵਿੱਚ ਸੱਦ ਲਿਆ ਹੈ। ਮਹਾਰਾਜ ਕਹਿਣਗੇ ਮਾਇਆ ਤੋਂ ਮੋਹ ਤੋਂ ਸੱਖਣੀ ਜੀਵ ਇਸਤਰੀਏ ਫਿਰ ਰਵ ਰਹਿਆ ਭਰ ਪੂਰੇ। ਤੈਨੂੰ ਪਤਾ ਲੱਗ ਜਾਏਗਾ ਕਿ ਜਿਹੜਾ ਪਿਰ ਹੈ ਪਰਮੇਸ਼ਰ ਰੂਪ ਪਤੀ ਹੈ, ਰਵ ਰਹਿਆ ਭਰ ਪੂਰੇ, ਉਹ ਹਰੇਕ ਥਾਂ 'ਤੇ ਭਰਪੂਰ ਰੂਪ ਦੇ ਵਿੱਚ ਰਵ ਰਿਹਾ ਹੈ। ਇੱਥੋਂ ਤੱਕ ਜ਼ਰੇ ਜ਼ਰੇ ਵਿੱਚ, ਰੋਮ ਰੋਮ ਦੇ ਵਿੱਚ, ਔਰ ਕਿਨਕੇ ਕਿਨਕੇ ਵਿੱਚ ਉਸ ਕਰਤੇ ਪੁਰਖ ਦਾ ਅਹਿਸਾਸ ਜਿਹੜਾ ਹੈ, ਉਹ ਪ੍ਰਤੱਖ ਅਹਿਸਾਸ ਆਪਾਂ ਕਹੀਏ ਕਿ ਨਿੱਜ ਨੂੰ ਮਹਿਸੂਸ ਹੁੰਦਾ ਰਹਿੰਦਾ ਹੈ। ਤਾਂਹੀਓ ਤਾਂ ਸਤਿਗੁਰੂ ਜੀ ਨੇ ਕਿਹਾ ਸੀ ਸਦਾ ਅੰਗ ਸੰਗੇ ਅਪੰਗੰਗ ਬੇਪੁੱਤੇ, ਸਦਾ ਅੰਗ ਸੰਗ ਹੈ। ਫਿਰ ਰਵ ਰਹਿਆ ਭਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ। ਸਤਿਗੁਰੂ ਜੀ ਕਹਿੰਦੇ ਜਿਸ ਦਿਨ ਪਿਰ ਪਰਮੇਸ਼ਰ ਰੂਪੀ ਪਤੀ ਰਵ ਰਹਿਆ ਭਰਪੂਰੇ, ਭਰਪੂਰ ਹਰਾ ਹਰੇਕ ਥਾਂ 'ਤੇ ਰਵਿਆ ਹੋਇਆ ਹੈ ਨਾ। ਸਤਿਗੁਰੂ ਜੀ ਕਹਿਣ ਲੱਗੇ ਵੇਖ ਹਜੂਰੇ, ਉਹਨੂੰ ਹਜ਼ੂਰ ਵੇਖ, ਨਿੱਜ ਦੇ ਨੇੜੇ ਵੇਖ, ਬਹੁਤ ਨੇੜੇ ਹੈ ਉਹ। ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਿਹਾ ਨੇੜੇ ਨਾ ਹੀ ਦੂਰ, ਨਿੱਜ ਆਤਮਾ ਰਹਿਆ ਭਰਪੂਰ, ਨਿੱਜ ਵਿੱਚ ਹੀ ਭਰਪੂਰ ਹੈ ਹਰੇਕ ਥਾਂ 'ਤੇ। ਸਤਿਗੁਰੂ ਕਹਿਣ ਲੱਗੇ ਫਿਰ ਰਵ ਰਹਿਆ ਭਰਪੂਰੇ ਵੇਖ ਹਜ਼ੂਰੇ ਜੁਗ ਜੁਗ ਏਕੋ ਜਾਤਾ। ਸਤਿਗੁਰੂ ਸਾਹਿਬ ਕਹਿਣਗੇ ਯੁੱਗ ਅਤੇ ਯੁੱਗ, ਯੁੱਗ ਦਾ ਅਰਥ ਵੈਸੇ ਦੋ ਹੁੰਦਾ ਹੈ, ਯੁੱਗ ਅਤੇ ਯੁੱਗ, ਦੋ ਅਤੇ ਦੋ ਚਾਰ ਹੋ ਗਏ, ਚਾਰਾਂ ਯੁੱਗਾਂ ਦੇ ਵਿੱਚ ਮਹਾਰਾਜ ਕਹਿਣਗੇ ਇੱਕੋ ਨੂੰ ਹੀ ਜਾਣਿਆ ਹੈ, ਇੱਕ ਨੂੰ ਹਰੇਕ ਥਾਂ 'ਤੇ ਵੇਖਿਆ ਹੈ, ਹਰੇਕ ਥਾਂ 'ਤੇ ਇੱਕ ਨੂੰ ਜਾਣਿਆ ਹੈ, ਇੱਕ ਤੋਂ ਬਗੈਰ ਨਹੀਂ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਧੰਨ ਬਾਲੀ ਭੋਲੀ। ਸਤਿਗੁਰੂ ਸਾਹਿਬ ਕਹਿਣਗੇ ਜਿਹੜੀ ਧਨ ਹੈ ਜੀਵ ਇਸਤਰੀ ਅਜੇ ਬਾਲੜੀ ਹੈ, ਭੋਲੀ ਹੈ, ਅਜੇ ਇਹਦਾ ਬੰਦਗੀ ਵਿੱਚ ਪਰਮੇਸ਼ਰ ਦੇ ਪਿਆਰ ਵਿੱਚ ਅਜੇ ਬਚਪਨਾ ਹੈ। ਮਹਾਰਾਜ ਕਹਿਣਗੇ ਧਨ ਬਾਲੀ ਭੋਲੀ ਫਿਰ ਸਹਿਜ ਰਾਵੈ। ਮਹਾਰਾਜ ਕਹਿਣ ਲੱਗੇ ਮਿਲਿਆ ਕਰਮ ਵਿਧਾਤਾ, ਜਿਸ ਦਿਨ ਭੋਲੇ ਭਾਅ ਦੇ ਵਿੱਚ ਬਾਲੀ ਜੀਵ ਇਸਤਰੀ ਜਿਹੜੀ ਹੈ, ਮਹਾਰਾਜ ਕਹਿਣ ਲੱਗੇ ਧਨ ਬਾਲੀ ਭੋਲੀ ਫਿਰ ਸਹਿਜ ਰਾਵੈ, ਜਦੋਂ ਸਹਿਜ ਅਵਸਥਾ ਵਿੱਚ ਆਣ ਕੇ ਫਿਰ ਅਕਾਲ ਪੁਰਖ ਨੇ ਉਹਦੇ ਨਿੱਜ ਦੇ ਵਿੱਚ ਦਸਤਕ ਦੇ ਦਿੱਤੀ, ਨਿੱਜ ਦੇ ਵਿੱਚ ਆਣ ਕੇ ਪਰਮੇਸ਼ਰ ਰੂਪਤੀ ਬੈਠ ਗਿਆ। ਸਤਿਗੁਰੂ ਕਹਿਣ ਲੱਗੇ ਮਿਲਿਆ ਕਰਮ ਵਿਧਾਤਾ, ਕਰਮ ਦਾ ਅਰਥ ਇੱਥੇ ਕਿਰਪਾ ਹੈ। ਮਹਾਰਾਜ ਕਹਿਣ ਲੱਗੇ ਉਹ ਕਿਰਪਾ ਨੂੰ ਵਿਧੀ ਸਹਿਤ ਪ੍ਰਗਟ ਕਰਨ ਵਾਲਾ, ਉਹ ਨਿਰੰਕਾਰ ਜਿਹੜਾ ਹੈ ਉਹ ਪ੍ਰਤੱਖ ਹੋ ਗਿਆ ਹੈ, ਜਿਨ ਹਰ ਰਸ ਚਾਖਿਆ ਅਤੇ ਜਿਹਨੇ ਉਹਦੇ ਸਵਾਦ ਨੂੰ, ਉਹਦੀ ਸੰਗਤ ਨੂੰ ਮਾਣ ਲਿਆ, ਜਿਹਨੇ ਉਹਦੇ ਰਸ ਨੂੰ ਚੱਖ ਲਿਆ ਕਰਤੇ ਪੁਰਖ ਦੇ ਆਗਮਨ ਨੂੰ, ਜਿਹੜਾ ਹੈ ਜਿੱਥੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਧੰਨ ਮਹਾਰਾਜ ਕਹਿੰਦੇ ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ, ਮਹਾਰਾਜ ਕਹਿਣ ਲੱਗੇ ਸ਼ਬਦ ਦੀ ਭਾਸ਼ਾ ਸਹਿਤ, ਭਾਖਿਆ ਸਹਿਤ, ਰਸ ਸਹਿਤ, ਜਿਹਨੇ ਮੁੱਖ ਵਿੱਚੋਂ ਸ਼ਬਦ ਉਚਾਰਨ ਕਰਕੇ ਉਸ ਕਰਤੇ ਪੁਰਖ ਦੇ ਰਸ ਨੂੰ ਚਾਖਿਆ ਹੈ, ਚੱਖ ਲਿਆ ਹੈ, ਹਰ ਸਰ ਰਹੀ ਭਰਪੂਰੇ। ਕਹਿਣਗੇ ਹਰ ਦੇ ਕਰਤੇ ਪੁਰਖ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਫਿਰ ਸਤਿਗੁਰੂ ਸਾਹਿਬ ਕਹਿਣਗੇ ਉਹ ਆਨੰਦ ਵਿੱਚ ਹੈ, ਜਿਵੇਂ ਮਛਲੀ ਪਾਣੀ ਦੇ ਵਿੱਚ ਪਈ ਹੋਈ ਬਿਲਕੁਲ ਭਰਪੂਰ ਹੈ ਪਾਣੀ ਨਾਲ, ਅਤੇ ਸਮੁੰਦਰ ਗੁਣਾਂ ਨਾਲ ਭਰਪੂਰ ਹੈ। ਸਤਿਗੁਰੂ ਕਹਿਣ ਲੱਗੇ ਉਹ ਪਰਿਪੂਰਨ ਅਕਾਲ ਪੁਰਖ ਜਿਹੜਾ ਭਰਪੂਰ ਹੈ ਹਰੇਕ ਗੁਣਾਂ ਸਹਿਤ, ਮਹਾਰਾਜ ਕਹਿਣਗੇ ਉਹਦੇ ਵਿੱਚ ਮਿਲੀ ਰਹਿੰਦੀ ਹੈ ਜੀਵ ਇਸਤਰੀ, ਉਹਦੇ ਵਿੱਚ ਜੁੜੀ ਰਹਿੰਦੀ ਹੈ। ਨਾਨਕ ਕਾਮਣ ਸਾਂ ਫਿਰ ਭਾਵੈ ਸਬਦੇ ਰਹਿ ਹਦੂਰੇ। ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ, ਉਹ ਕਾਮਣ ਜੀਵ ਇਸਤਰੀ ਜਿਹੜੀ ਹੈ ਨਾ, ਤਾਂ ਫਿਰ ਅਕਾਲ ਪੁਰਖ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ, ਜਿਹੜਾ ਸ਼ਬਦੇ ਰਹਿ ਹਦੂਰੇ, ਸ਼ਬਦ ਦੁਆਰਾ ਨੇੜੇ ਰਹਿੰਦਾ ਹੈ,
ਗੁਰੂ ਦੇ ਸ਼ਬਦ ਦੁਆਰਾ ਨਜ਼ਦੀਕ ਰਹਿੰਦਾ ਹੈ, ਸਤਿਗੁਰੂ ਸਾਹਿਬ ਜੀ ਦੇ ਨਾਲ ਉਹਦਾ ਸੰਬੰਧ ਬਣਿਆ ਰਹਿੰਦਾ ਹੈ। ਸਤਿਗੁਰੂ ਮਹਾਰਾਜ ਕਹਿਣਗੇ ਜਿਹਦੇ ਅੰਦਰ ਇਹ ਪਿਆਰ ਬਣ ਗਿਆ ਫਿਰ ਸੁਹਾਗਣੀ ਜਾਏ ਪੁੱਛੋ ਹੋਈਏ। ਮਹਾਰਾਜ ਕਹਿਣਗੇ ਮਾਇਆ ਦੇ ਮੋਹ ਵਾਲੇ ਪਾਸਿਓਂ ਟੁੱਟ ਚੁੱਕੀ ਦੀਵ ਇਸਤਰੀ ਤੂੰ ਜਾ ਕੇ ਪੁੱਛ ਸੁਹਾਗਵੰਤੀਆਂ ਇਸਤਰੀਆਂ ਤੋਂ, ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੌਂਪਾਈ, ਜਾ ਕੇ ਪੁੱਛੋ ਤੇ ਸਹੀ ਕਿਵੇਂ ਮਿਲਦਾ ਹੈ ਅਕਾਲ ਪੁਰਖ। ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੌਂਪਾਈ ਹੈ, ਆਪ ਗਵਾਈ ਹੈ ਤਾਂ ਸੌਂਪਾਈ ਹੈ ਔਰ ਕੈਸੀ ਚਤੁਰਾਈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਕਹਿੰਦੇ ਸੁਹਾਗਣੀ ਜਾਏ ਪੁੱਛੋ ਮੁਈਏ, ਮਹਾਰਾਜ ਕਹਿਣਗੇ ਸੁਹਾਗਵੰਤੀਆਂ ਇਸਤਰੀਆਂ ਨੂੰ ਜਾ ਕੇ ਪੁੱਛੋ। ਕੀ ਪੁੱਛੀਏ ਮਹਾਰਾਜ? ਕਹਿਣ ਲੱਗੇ ਜਿਨ੍ਹੀ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਣਾ ਆਪਾ ਵਿੱਚੋਂ ਗਵਾ ਕੇ ਆਪਣੇ ਪਤੀ ਨੂੰ ਸਮਰਪਿਤ ਹੋ ਗਈਆਂ, ਆਪਣਾ ਆਪਾ ਗਵਾ ਦਿੱਤਾ ਹੈ। ਗਵਾਏ ਦਾ ਅਰਥ ਕੀ ਹੈ? ਜੀਵਨ ਵਿੱਚ ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੀ ਹਉਮੈ ਨੂੰ, ਆਪਣੀ ਹੰਗਤਾ ਨੂੰ, ਆਪਣੇ ਆਪੇ ਭਾਵ ਨੂੰ ਅੰਦਰੋਂ ਨਿੱਜ ਵਿੱਚੋਂ ਗਵਾ ਦਿੱਤਾ ਹੈ। ਅਤੇ ਫਿਰ ਸਤਿਗੁਰੂ ਮਹਾਰਾਜ ਕਹਿਣਗੇ ਪਿਰਕਾ ਹੁਕਮ ਨਾ ਪਾਇਓ ਮੁਈਏ, ਜਿਨੀ ਵਿੱਚੋਂ ਆਪ ਨਾ ਗਵਾਇਆ। ਸਤਿਗੁਰੂ ਕਹਿਣ ਲੱਗੇ ਉਹਨਾਂ ਨੂੰ ਕਰਤੇ ਪੁਰਖ ਦਾ ਹੁਕਮ ਪ੍ਰਾਪਤ ਨਹੀਂ ਹੋਇਆ, ਪਹੁੰਚ ਨਹੀਂ ਬਣੀ ਉੱਥੋਂ ਤੱਕ, ਨੇੜਤਾ ਨਹੀਂ ਬਣ ਸਕੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਮਾਇਆ ਦੇ ਮੋਹ ਵਾਲੇ ਪਾਸਿਓਂ ਟੁੱਟ ਚੁੱਕੀ ਜੀਵ ਇਸਤਰੀਏ, ਜਿਨ੍ਹਾਂ ਜੀਵ ਇਸਤਰੀਆਂ ਨੇ ਵਿੱਚੋਂ ਆਪ ਨਾ ਗਵਾਇਆ, ਆਪਾ ਭਾਵ ਹਉਮੈ ਜਿਨ੍ਹਾਂ ਨੇ ਆਪਣੇ ਅੰਦਰੋਂ ਨਹੀਂ ਗਵਾਈ, ਜਿਨ੍ਹਾਂ ਨੇ ਆਪਣੇ ਅੰਦਰੋਂ ਗੁਣਾਂ ਦਾ ਅਹੰਕਾਰ, ਗਿਆਨ ਦਾ ਅਹੰਕਾਰ, ਇੱਥੋਂ ਤੱਕ ਸ੍ਰੇਸ਼ਟ ਜਾਤੀ ਦਾ ਅਹੰਕਾਰ, ਸ੍ਰੇਸ਼ਟ ਪਾਤੀ ਦਾ ਅਹੰਕਾਰ, ਸਤਿਗੁਰੂ ਸਾਹਿਬ ਕਹਿਣਗੇ ਜਿਨ੍ਹਾਂ ਨੇ ਆਪਣੇ ਅੰਦਰੋਂ ਗਵਾਇਆ ਨਹੀਂ, ਇੱਥੋਂ ਤੱਕ ਕਿ ਆਪਣਾ ਆਪਾ ਭਾਵ ਜਿਨ੍ਹਾਂ ਨੇ ਗਵਾਇਆ ਹੀ ਨਹੀਂ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਨਾਂ ਨੂੰ ਪ੍ਰਾਪਤੀ ਨਹੀਂ ਹੈ। ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਸਤਿਗੁਰੂ ਜੀ ਕਹਿੰਦੇ ਉਹਨਾਂ ਜੀਵ ਇਸਤਰੀਆਂ ਨੇ ਫਿਰ ਅਕਾਲ ਪੁਰਖ ਰੂਪੀ ਪਤੀ ਪ੍ਰਾਪਤ ਕਰ ਲਿਆ। ਰੰਗ ਸਿਉਂ ਰਲੀਆਂ ਮਾਣੇ, ਕਹਿਣਗੇ ਆਤਮਿਕ ਰੰਗ, ਆਤਮਿਕ ਪਿਆਰ ਕਰਕੇ ਉਹ ਕਰਤੇ ਪੁਰਖ ਨਾਲ ਰਲੀਆਂ ਮਾਣੇ, ਆਨੰਦ ਸਹਿਤ ਹੋ ਰਹੀਆਂ, ਗੜੋਚ ਹੋ ਗਈਆਂ ਉਹਦੇ ਰੰਗ ਦੇ ਵਿੱਚ। ਸਤਿਗੁਰੂ ਸਾਹਿਬ ਕਹਿਣਗੇ ਸਦੀਵੀ ਉਹਦੀ ਸੰਗਤ ਨੂੰ ਮਾਣਨ ਲੱਗ ਪਈਆਂ ਹਨ, ਉਹਦੇ ਹੁਕਮ ਵਿੱਚ ਰਹਿ ਕੇ ਉਹਦੇ ਨਾਲ ਸਦੀਵੀ ਸਦਾ ਅੰਗ ਸੰਗ ਰਹਿ ਕੇ ਸਤਿਗੁਰੂ ਸਾਹਿਬ ਕਹਿਣਗੇ ਆਤਮਿਕ ਆਨੰਦ ਦੀਆਂ ਰਲੀਆਂ ਮਾਣ ਰਹੀਆਂ ਹਨ। ਸਦਾ ਰੰਗ ਰਾਤੀ, ਸਦਾ ਹੀ ਪਰਮੇਸ਼ਰ ਦੇ ਰੰਗ ਦੇ ਵਿੱਚ, ਪ੍ਰੇਮ ਦੇ ਵਿੱਚ ਰਤੀ ਹੋਈ, ਸਹਿਜੇ ਮਾਤੀ, ਸਹਿਜ ਅਵਸਥਾ ਵਿੱਚ ਮਾਤੀ ਮਸਤ ਹੋਈ ਜੀਵ ਇਸਤਰੀ ਅੰਨ ਦਿਨ ਨਾਮ ਵਿਖਾਉਣਾ, ਦਿਨ ਰਾਤੀ ਆਪਣੇ ਮੁੱਖ ਵਿੱਚੋਂ ਕਰਤੇ ਪੁਰਖ ਦੇ ਨਾਮ ਨੂੰ ਵਿਖਾਉਣਾ, ਵਿਖਿਆਣ ਕਰ ਰਹੀ, ਉਚਾਰਨ ਕਰ ਰਹੀ ਹੈ ਦਿਨ ਰਾਤ। ਕਾਮਣ ਵਡਭਾਗੀ ਅੰਤਰ ਲਿਵ ਲਾਗੀ, ਉਹ ਜੀਵ ਇਸਤਰੀ ਵੱਡੇ ਭਾਗਾਂ ਵਾਲੀ ਹੋ ਗਈ। ਕੌਣ ਮਹਾਰਾਜ? ਸਤਿਗੁਰੂ ਕਹਿਣ ਲੱਗੇ ਕਾਮਣ ਵਡਭਾਗੀ ਵੱਡੇ ਭਾਗਾਂ ਵਾਲੀ ਹੋ ਗਈ ਉਹ ਜੀਵ ਇਸਤਰੀ। ਅੰਤਰ ਲਿਵ ਲਾਗੀ, ਜਿਹਦੀ ਸੁਰਤ ਅੰਤਰ ਲਿਵ ਜੁੜ ਗਈ, ਜਿਹਦਾ ਅੰਦਰ ਸੁਰਤ ਸਹਿਤ ਕਰਤੇ ਪੁਰਖ ਨਾਲ ਜੁੜ ਗਿਆ, ਲਿਵ ਲੱਗ ਗਈ, ਅੰਦਰ ਟਿਕ ਗਿਆ। ਹਰ ਕਾ ਪ੍ਰੇਮ ਸੁਭਾਇਆ, ਕਹਿਣ ਲੱਗੇ ਸਹਿਜੇ ਹੀ ਪਾ ਗਿਆ ਹੈ ਉਸ ਕਰਤੇ ਪੁਰਖ ਦਾ ਪ੍ਰੇਮ, ਨਿੱਜ ਦੇ ਵਿੱਚ ਉਸ ਕਰਤੇ ਪੁਰਖ ਦਾ ਪ੍ਰੇਮ ਜਿਹੜਾ ਹੈ ਉਹ ਪਾ ਗਿਆ ਹੈ, ਪਿਆਰ ਚੰਗਾ ਲੱਗਣ ਲੱਗ ਪਿਆ। ਸਤਿਗੁਰੂ ਕਹਿਣ ਲੱਗੇ ਨਾਨਕ ਕਾਮਣ ਸਹਿਜੇ ਰਾਤੀ, ਸਹਿਜ ਅਵਸਥਾ ਵਿੱਚ ਕਾਹਲੀ ਨਹੀਂ ਪਈ ਹੈ। ਹਰ ਮਹਾਰਾਜ ਕਹਿਣ ਲੱਗੇ ਜਦੋਂ ਕਰਤੇ ਪੁਰਖ ਵਾਲੇ ਪਾਸੇ ਜਾਣਾ ਹੈ, ਸਤਿਗੁਰੂ ਕਹਿਣ ਲੱਗੇ ਫਿਰ ਸਹਿਜ ਦੀ ਅਵਸਥਾ, ਜਿੱਥੇ ਸਤਿਗੁਰੂ ਜੀ ਨੇ ਕਿਹਾ ਚੌਥੜੀ ਲਾਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀ। ਸਤਿਗੁਰੂ ਜੀ ਕਹਿਣਗੇ ਉਸ ਦਿਨ ਸਹਿਜ ਅਵਸਥਾ ਵਿੱਚ, ਚੌਥੜੀ ਲਾਵ ਦੇ ਵਿੱਚ ਮਹਾਰਾਜ ਜੀ ਨੇ ਸਭ ਤੋਂ ਵੱਡੀ ਗੱਲ ਸਹਿਜ ਦੀ ਹੀ ਆਖੀ, ਅਤੇ ਇਹ ਸਹਿਜ ਕਿਸੇ ਜ਼ੋਰ, ਕਿਸੇ ਤਾਕਤ, ਕਿਸੇ ਸਮਰੱਥਾ ਨਾਲ ਨਹੀਂ ਹੈ ਗੁਰਮੁਖੋ। ਮਹਾਰਾਜ ਜੀ ਨੇ ਤਾਂ ਕਿਹਾ ਕਰਮੀ ਸਹਿਜ ਨਾ ਉਪਜਾਵ, ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕੁਮਾਏ, ਸਹਿਸੇ ਜੀਉ ਮਲੀਨ ਹੈ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਹ ਵਜਾਏ। ਜਿਨ੍ਹਾਂ ਸ਼ੰਕਾ ਨਿਵਿਰਤੀ
ਸਹਿਸਾ ਡਰ ਖਤਮ ਹੋ ਗਿਆ। ਪਾਤਸ਼ਾਹ ਜੀ ਕਹਿਣ ਲੱਗੇ ਉਸ ਦਿਨ ਸਹਿਜ ਦੀ ਅਵਸਥਾ ਕਰਤੇ ਪੁਰਖ ਤੱਕ ਪਹੁੰਚਦੀ ਬਣ ਜਾਂਦੀ। ਪਰ ਇੱਥੇ ਮਹਾਰਾਜ ਜੀ ਕਹਿਣ ਲੱਗੇ ਸਹਿਜ ਅਵਸਥਾ ਵਿੱਚ ਨਾਨਕ ਕਾਮਣ ਸਹਿਜੇ ਰਾਤੀ, ਉਹ ਟਿਕੀ ਹੋਈ ਸਹਿਜ ਅਵਸਥਾ ਵਿੱਚ ਸਮਰਪਿਤ ਹੋਈ ਜੀਵ ਇਸਤਰੀ। ਮਹਾਰਾਜ ਕਹਿਣ ਲੱਗੇ ਜਿਨ ਸੱਚ ਸ਼ਿੰਗਾਰ ਬਣਾਇਆ, ਜਿਹਨੇ ਵਾਕਈ ਹੀ ਸੱਚਾ ਸ਼ਿੰਗਾਰ ਬਣਾਇਆ। ਸੱਚਾ ਸ਼ਿੰਗਾਰ ਕਿਹੜਾ? ਇੱਕ ਇਸਤਰੀ ਆਪਣੇ ਤਨ ਦਾ ਸ਼ਿੰਗਾਰ ਕਿਸ ਵਾਸਤੇ ਕਰਦੀ ਹੈ? ਕਿ ਉਹ ਪਤੀ ਨੂੰ ਭਾ ਜਾਏ ਆਪਣੇ ਪਤੀ ਵਾਸਤੇ, ਅਤੇ ਦੂਸਰਾ ਉਹ ਸੁਹਾਗਣ ਲੱਗੇ। ਪਰ ਸਤਿਗੁਰੂ ਜੀ ਨੇ ਸੱਚ ਸ਼ਿੰਗਾਰ ਕਿਹੜਾ ਕਿਹਾ ਹੈ? ਸਤਿਗੁਰੂ ਮਹਾਰਾਜ ਜੀ ਕਹਿਣਗੇ ਜਿਹੜਾ ਸੱਚਾ ਸ਼ਿੰਗਾਰ ਹੈ ਉਹ ਇਹ ਹੈ ਕਿ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸਹੁ ਧਰੇ ਪਿਆਰੋ। ਸਤਿਗੁਰੂ ਮਹਾਰਾਜ ਕਹਿਣਗੇ ਆਹ ਸ਼ਿੰਗਾਰ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਨੂਰ ਜਹਾਂ ਇਹ ਟੀਚਾ ਲੈ ਕੇ ਪਹੁੰਚਦੀ ਸੀ, ਇਹ ਟੀਚਾ ਲੈ ਕੇ ਆਈ ਸੀ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੌਜਵਾਨ ਉਮਰ ਹੈ, ਮੇਰੇ ਹੁਸਨ ਅਤੇ ਮੇਰੇ ਸਰੂਪ ਦੇ ਸਾਹਮਣੇ ਵੱਡੇ ਵੱਡੇ ਡਿੱਗ ਪਏ, ਇੰਨਾ ਸ਼ਿੰਗਾਰ ਕਰਕੇ ਆਈ। ਉਸ ਵੇਲੇ ਜਹਾਂਗੀਰ ਬਾਦਸ਼ਾਹ ਨੂੰ ਕਹਿ ਕੇ ਆਈ ਸੀ ਕਿ ਮੈਂ ਵੱਡਿਆਂ ਵੱਡਿਆਂ ਨੂੰ ਡੁਲਾ ਦਿੱਤਾ। ਮਨ ਵਿੱਚ ਇਹੀ ਸੀ ਕਿ ਸਤਿਗੁਰੂ ਸਾਹਿਬ ਜੀ ਨੂੰ ਡੁਲਾ ਲਵਾਂਗੇ। ਕਹਿੰਦੇ ਇੰਨਾ ਸ਼ਿੰਗਾਰ ਕਰਕੇ ਆਈ ਸੀ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ 'ਤੇ ਜਦੋਂ ਪਹੁੰਚਦੀ ਹੈ ਨਾ, ਜਿੱਥੇ ਮਹਾਰਾਜ ਜੀ ਦਾ ਤੰਬੂ ਲੱਗਾ ਸੀ, ਉੱਥੇ ਪਹੁੰਚਦਿਆਂ ਉਹ 22 ਗੋਲੀਆਂ ਨੇ ਉਹਦਾ ਲਹਿੰਗਾ ਜਿਹੜਾ ਸੀ ਪਕੜਿਆ ਹੋਇਆ ਸੋਨੇ ਦੀਆਂ ਤਾਰਾਂ ਦੀ ਨਕਾਸ਼ੀ ਨਾਲ, ਅਤੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸ਼ਿੰਗਾਰ ਕਰਕੇ ਆਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਆਈ ਅਤੇ ਮਹਾਰਾਜ ਜੀ ਨੇ ਇੱਕੋ ਗੱਲ, ਕਿਉਂਕਿ ਪਦਵੀ ਵੱਡੀ ਸੀ ਗੁਰੂ ਦੀ, ਮਹਾਰਾਜ ਜੀ ਨੇ ਇੱਕੋ ਸ਼ਬਦ ਆਖਿਆ ਸੀ। ਮਹਾਰਾਜ ਕਹਿਣਗੇ ਨੂਰ ਜਹਾਂ ਜੇ ਇੱਥੇ ਕਿਤੇ ਜਿੰਨਾ ਸ਼ਿੰਗਾਰ ਤਨ 'ਤੇ ਕੀਤਾ ਹੋਇਆ, ਜੇ ਕਿਤੇ ਮਨ 'ਤੇ ਕਰਕੇ ਆਈ ਹੁੰਦੀ, ਅੱਜ ਵਾਕਈ ਰੱਬ ਵਾਲੀ ਹੋ ਜਾਣਾ ਸੀ, ਵਾਕਈ ਅੱਜ ਰੱਬ ਮਿਲ ਜਾਣਾ ਸੀ, ਕਰਤਾ ਪੁਰਖ ਮਿਲ ਜਾਣਾ ਸੀ। ਆਹ ਦੁਨਿਆਵੀ ਸ਼ਿੰਗਾਰ ਦਾ ਲਾਭ ਕੋਈ ਨਹੀਂ। ਜਿੱਦਣ ਭੈਕੀਆਂ ਦੇ ਸਲਾਹੀਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸੋ ਧਰੇ ਪਿਆਰੋ। ਇਹ ਸ਼ਬਦ ਪਤਾ ਕਿੱਥੇ ਉਚਾਰਨ ਹੋਇਆ? ਇਹ ਸ਼ਬਦ ਆਗਰੇ ਦੀ ਧਰਤੀ 'ਤੇ ਮੇਰੇ ਬਹੁਤ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਦੀ, ਔਰ ਜੋ ਪ੍ਰੇਰਣਾ ਦਿੰਦੇ ਰਹਿੰਦੇ ਹਨ, ਔਰ ਇਸੇ ਸੰਬੰਧੀ ਜਿਹੜਾ ਇਹ ਸ਼ਬਦ ਹੈ, ਇਹ ਗੁਰਦੁਆਰਾ ਹੈ ਆਗਰੇ ਮਾਈ ਥਾਨ ਗੁਰਦੁਆਰਾ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਸੀ, ਜਿਸ ਬੀਬੀ ਨੇ ਨੌਜਵਾਨ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਉਪਦੇਸ਼ ਪ੍ਰਾਪਤ ਕੀਤਾ ਸੀ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚੋਲਾ ਵੀ ਭੇਟ ਕੀਤਾ। 175 ਸਾਲਾਂ ਦੀ ਉਮਰ ਸੀ ਉਹ ਮਾਤਾ ਜੱਸੀ। ਇਤਿਹਾਸ ਵਿੱਚ ਉਹਦਾ ਗੁਰਦੁਆਰਾ ਮਾਈ ਥਾਨ ਬਣਿਆ ਹੋਇਆ ਹੈ ਆਗਰੇ ਦੀ ਧਰਤੀ। ਔਰ ਇਸ ਜਗ੍ਹਾ 'ਤੇ ਤੁਸੀਂ ਖਿਆਲ ਕਰੋ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਥੇ ਜਾਂਦੇ ਆ, ਲਾਗੇ ਮਥੁਰਾ ਨੇੜੇ ਹੋਣ ਕਰਕੇ, ਵਰਿੰਦਾਵਨ ਨੇੜੇ ਹੋਣ ਕਰਕੇ ਪ੍ਰਭਾਵ ਸੀ ਕਿ ਜਿਸ ਪਰਿਵਾਰ ਵਿੱਚ ਜੋ ਜਾਂ ਤਿੰਨ ਬੱਚੀਆਂ ਹੁੰਦੀਆਂ, ਉਹ ਇੱਕ ਦੇ ਵਿੱਚੋਂ ਪਰਿਵਾਰ ਵਿੱਚੋਂ ਇੱਕ ਬੱਚੀ ਤਾਂ ਉਸ ਵੇਲੇ ਜਿਹੜਾ ਸੀ ਭਗਵਾਨ ਕ੍ਰਿਸ਼ਨ ਦੀ ਗੋਲੀ ਬਣ ਕੇ ਰਹਿੰਦੀ, ਭਗਵਾਨ ਕ੍ਰਿਸ਼ਨ ਨੂੰ ਆਪਣਾ ਪਤੀ ਮੰਨ ਕੇ ਉਹਦੀ ਮੂਰਤੀ ਅੱਗੇ ਹਾਰ ਸ਼ਿੰਗਾਰ ਕਰਕੇ ਨੱਚਣਾ। ਮਹਾਰਾਜ ਜੀ ਜਦੋਂ ਪਹੁੰਚਦੇ ਆਗਰੇ ਦੀ ਧਰਤੀ 'ਤੇ, ਇਸ ਨੌਜਵਾਨ ਬੱਚੀ ਵੱਲ ਮਹਾਰਾਜ ਜੀ ਨੇ ਵੇਖ ਕੇ ਕਿਹਾ ਸੀ, ਬੇਟਾ ਮੈਂ ਪੱਥਰ ਨੂੰ ਭਗਵਾਨ ਕਹਿਣ ਵਾਲੇ ਬਹੁਤ ਸੁਣੇ, ਪਰ ਪੱਥਰ ਨੂੰ ਪਤੀ ਕਹਿਣ ਵਾਲੀ ਪਹਿਲੀ ਵਾਰੀ ਵੇਖੀ। ਮਹਾਰਾਜ ਦੇ ਬੋਲਾਂ ਵਿੱਚ ਤਾਕਤ ਇੰਨੀ ਸੀ, ਮਹਾਰਾਜ ਨੇ ਕਿਹਾ ਪੱਥਰ 'ਚੋਂ ਕੱਖ ਨਹੀਂ ਲੱਭਣਾ ਬੇਟਾ, ਅੰਦਰ ਸਮਰਪਿਤ ਕਰਨਾ ਪਏਗਾ। ਉਹਨੇ ਹੱਥ ਜੋੜ ਕੇ ਕਿਹਾ, ਬਾਬਾ ਜੀ ਉਪਦੇਸ਼। ਮਹਾਰਾਜ ਕਹਿਣਗੇ ਤੇਰਾ ਘਰ ਨਾ ਰਹਿ ਜਾਏ, ਧਰਮਸ਼ਾਲਾ ਬਣ ਜਾਏ। ਉਪਦੇਸ਼ ਮਹਾਰਾਜ ਸਤਿਗੁਰੂ ਜੀ ਨੇ ਕਿਹਾ ਸੀ, ਤਿਲੰਗ ਮਹੱਲਾ ਪਹਿਲਾ, ਇਆਨੜੀਏ ਮਾਨੜਾ ਕਾਇਕ ਰਹੇ, ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ, ਸਹੁ ਨੇੜੇ ਧਨ ਕਮਲੀਏ। ਮਹਾਰਾਜ ਕਹਿਣਗੇ ਜੀਵ ਇਸਤਰੀਏ, ਤੇਰਾ ਪਤੀ ਰੂਪੀ ਪਰਮੇਸ਼ੁਰ ਘਰ ਵਿੱਚ ਹੀ ਬੈਠਾ ਹੈ, ਮੂਰਤੀ 'ਚੋਂ ਨਾ ਲੱਭ, ਸਹੁ ਨੇੜੇ ਧਨ ਕਮਲੀਏ। ਬਾਹਰ ਕਿਆ ਢੂੰਡੇ, ਬਾਹਰ ਕਿਉਂ ਲੱਭ ਰਹੀ? ਉਹਨੇ ਕਹਿੰਦੀ ਬਾਬਾ ਜੀ ਮੈਨੂੰ ਦਿਸਦਾ ਨਹੀਂ। ਮਹਾਰਾਜ ਕਹਿਣ ਲੱਗੇ ਜੇ ਵੇਖਣਾ ਹੀ ਤਾਂ ਫਿਰ ਬਾਹਰ ਕਿਆ ਢੂੰਡੇ, ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸਿੰਗਾਰੋ। ਕਹਿਣ ਲੱਗੇ ਉਹਦੇ ਭੈ ਦੀਆਂ, ਉਹਦੇ ਅਦਬ ਦੀਆਂ ਸਲਾਈਆਂ ਅੱਖਾਂ ਵਿੱਚ ਸੁਰਮਾ ਪਾ, ਭਾਵਨਾ ਦਾ ਸ਼ਿੰਗਾਰ ਹਿਰਦੇ 'ਤੇ ਕਰ।
ਪੈ ਮਹਾਰਾਜ ਕਹਿਣਗੇ ਇਸ ਜੀਵਨ ਵਿੱਚ ਭਾਵਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸੋ ਧਰੇ ਪਿਆਰੋ। ਅਸਲ ਵਿੱਚ ਉਹ ਜੀਵ ਇਸਤਰੀ ਅਸਲ ਸੁਹਾਗਣ ਹੈ ਜਿਹਦਾ ਪ੍ਰੇਮ ਕਰਤੇ ਪੁਰਖ ਰੂਪ ਪਤੀ ਨਾਲ ਲੱਗ ਗਿਆ। ਫਿਰ ਅੱਗੇ ਮਹਾਰਾਜ ਕਹਿਣ ਲੱਗੇ ਸੱਚ ਸ਼ਿੰਗਾਰ ਬਣਾਇਆ, ਇਹ ਹੈ ਸੱਚਾ ਸ਼ਿੰਗਾਰ ਜਿਹੜਾ ਆਤਮਿਕ ਆਨੰਦ ਅਤੇ ਖੇੜੇ ਕਰਕੇ ਬਣ ਜਾਏ। ਅੱਗੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਹੋਮੈ ਮਾਰ ਮੂਈਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਤੂੰ ਚੱਲ ਗੁਰ ਕਹਿ ਪਾਏ। ਮਹਾਰਾਜ ਕਹਿਣ ਲੱਗੇ ਆਪਣੇ ਅੰਦਰ ਇਹ ਜੀਵ ਇਸਤਰੀਏ ਤੂੰ ਵੀ ਆਪਣੇ ਅੰਦਰ ਦੀ ਹਉ ਹਉ ਮੈਂ ਵਿੱਚੋਂ ਖੋਵੈ, ਆਪਣੇ ਅੰਦਰੋਂ ਹੋਮੇ ਦੂਰ ਕਰ, ਨਿੱਜ ਦਾ ਅਹੰਕਾਰ ਦੂਰ ਕਰ। ਫਿਰ ਹੋਮੈ ਮਾਰ ਮੂਈਏ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਆਪਣੇ ਨਿੱਜ ਦੇ ਵਿੱਚ ਪੈਦਾ ਹੋਈ ਹਉਮੈ ਨੂੰ ਮਾਰ ਕਰਕੇ ਸਮਰਪਿਤ ਹੋਣ ਵਾਲੀ ਜੀਵ ਇਸਤਰੀਏ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਤੂੰ ਚੱਲ ਗੁਰ ਕਹਿ ਭਾਏ। ਤੂੰ ਗੁਰੂ ਦੇ ਭਾਏ, ਗੁਰੂ ਦੇ ਹੁਕਮ ਅਨੁਸਾਰ ਜੋ ਗੁਰੂ ਨੂੰ ਚੰਗਾ ਲੱਗਦਾ ਉਹਦੇ ਅਨੁਸਾਰ ਚੱਲ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਫਿਰ ਪ੍ਰਾਪਤੀ। ਇਸ ਕਰਕੇ ਤੂੰ ਹਉਮੈ ਨੂੰ ਮਾਰ ਜੀਵਨ ਵਿੱਚ। ਅਤੇ ਫਿਰ ਜਦੋਂ ਇਹ ਉਪਦੇਸ਼ ਮਿਲਿਆ ਮਹਾਰਾਜ ਕਹਿਣਗੇ ਹਉਮੈ ਮਾਰ ਮੂਈਏ, ਹਉਮੈ ਨੂੰ ਮਾਰ ਕਰਕੇ ਮਾਇਆ ਦੇ ਮੋਹ ਵਾਲੇ ਪਾਸਿਓਂ ਮੂਈਏ ਇਸਤਰੀਏ ਤੂੰ ਚੱਲ ਗੁਰ ਕਹਿ ਪਾਏ। ਤੂੰ ਗੁਰੂ ਦੇ ਭਾਣੇ ਅਨੁਸਾਰ ਚੱਲ, ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸਤਿਗੁਰੂ ਮਹਾਰਾਜ ਜੀ ਨੇ ਤਾਂ ਕਿਹਾ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੋਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀ। ਉੱਥੇ ਆਪਣੀ ਮਤ ਤਿਆਗ ਦੇਣੀ, ਹਰ ਵਰ ਰਾਵਹਿ ਸਦਾ ਮੂਈਏ। ਮਹਾਰਾਜ ਕਹਿਣਗੇ ਫਿਰ ਹਰ ਵਰ ਇੱਕ ਪਤਨੀ ਵਾਸਤੇ, ਇੱਕ ਇਸਤਰੀ ਵਾਸਤੇ ਜਿਹੜਾ ਪਤੀ ਹੈ ਉਹਨੂੰ ਵਰ ਗਿਣਿਆ ਜਾਂਦਾ ਹੈ। ਮਹਾਰਾਜ ਕਹਿਣਗੇ ਜੀਵ ਇਸਤਰੀਏ ਤੇਰਾ ਵਰ ਅਕਾਲ ਪੁਰਖ ਰੂਪ ਪਤੀ ਹੈ, ਰਾਵਹਿ ਉਹ ਤੇਰੀ ਹਿਰਦੇ ਰੂਪੀ ਸੇਜਾ 'ਤੇ ਆਣ ਕੇ ਤੈਨੂੰ ਰਾਵੇਗਾ। ਫਿਰ ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਨਿੱਜ ਘਰ ਵਾਸਾ ਪਾਏ। ਫਿਰ ਤੂੰ ਆਪਣੇ ਨਿੱਜ ਭਾਵ ਜਿਹੜਾ ਤੇਰਾ ਅਸਲ ਘਰ ਹੈ ਪਰਮੇਸ਼ਰ ਰੂਪ ਪਤੀ ਦਾ ਘਰ, ਨਿੱਜ ਜਿਹਨੂੰ ਮਨ ਚਿੱਤ ਬੁੱਧ ਅਤੇ ਅਹੰਗ ਦਾ ਸੁਮੇਲ ਮੰਨਿਆ ਜਾਂਦਾ ਹੈ, ਸਤਿਗੁਰੂ ਕਹਿਣ ਲੱਗੇ ਜਿੱਦਣ ਇਹਦੇ ਤੋਂ ਨਿਰਲੇਪ ਹੋ ਕੇ ਨਿੱਜ ਵਿੱਚ ਕਰਤੇ ਪੁਰਖ ਦਾ ਵਸੇਬਾ ਹੋ ਗਿਆ, ਸਤਿਗੁਰੂ ਕਹਿਣ ਲੱਗੇ ਵਾਕਈ ਨਿੱਜ ਘਰ ਵਾਸਾ ਪਾਏ, ਤੇਰਾ ਵਸੇਬਾ ਆ ਦੁਨਿਆਵੀ ਘਰਾਂ ਨੂੰ ਛੱਡ ਕੇ ਨਿੱਜ ਘਰ ਦੇ ਵਿੱਚ ਵਾਸਾ ਕਰਵਾ ਲਏ। ਫਿਰ ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦੇ ਨਿੱਜ ਘਰ ਵਾਸਾ ਪਾਏ ਸ਼ਬਦ ਵਜਾਏ। ਸਤਿਗੁਰੂ ਜੀ ਕਹਿੰਦੇ ਜਿੱਦਣ ਆਪਣੇ ਨਿੱਜ ਘਰ ਦੇ ਵਿੱਚ, ਜਿਹੜਾ ਘਰ ਸਾਡਾ ਨਿੱਜ ਦਾ ਹੈ, ਪਾਤਸ਼ਾਹ ਜੀ ਕਹਿਣਗੇ ਜਿੱਦਣ ਨਿੱਜ ਘਰ ਦੇ ਵਿੱਚ ਜਿਹੜਾ ਹੈ ਉਹ ਵਾਸਾ ਪਾ ਲਿਆ, ਜਿੱਦਣ ਨਿੱਜ ਘਰ ਦੇ ਵਿੱਚ ਪ੍ਰਾਪਤੀ ਹੋ ਗਈ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਸ ਦਿਨ ਨਿੱਜ ਘਰ ਵਾਸਾ ਪਾਏ ਸ਼ਬਦ ਵਜਾਏ। ਮਹਾਰਾਜ ਕਹਿਣਗੇ ਸ਼ਬਦ ਰੂਪੀ ਜਿਹੜਾ ਵਾਜਾ ਹੈ ਉਹ ਅੰਦਰ ਵੱਜ ਗਿਆ, ਜਿਹਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਉਹ ਅਵਸਥਾ ਜਿਹੜੀ ਹੈ ਉਹ ਅੰਦਰ ਟਿਕ ਗਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸੇ ਬਖਸ਼ਿਸ਼ ਦੀ ਅਵਸਥਾ ਨੂੰ ਜਿਹੜਾ ਹੈ ਉਹ ਸਾਡੇ ਸਨਮੁੱਖ ਰੱਖਦਿਆਂ, ਇਹ ਨਿਰਣਾ ਜਿਹੜਾ ਹੈ ਉਹ ਸਾਡੇ ਸਨਮੁੱਖ ਕਰਦੇ। ਪਾਤਸ਼ਾਹ ਕਹਿਣ ਲੱਗੇ ਇਸ ਅਵਸਥਾ ਵਿੱਚ ਆਣ ਕੇ ਜਿਸ ਦਿਨ ਆਤਮਿਕ ਆਨੰਦ ਵਿੱਚ ਖਿੜੀ ਹੋਈ ਜੀਵ ਇਸਤਰੀ ਨਿੱਜ ਘਰ ਵਾਸਾ ਪਾਏ, ਆਪਣੇ ਨਿੱਜ ਘਰ ਦੇ ਵਿੱਚ ਵਾਸਾ ਪਾ ਲਿਆ, ਸ਼ਬਦ ਵਜਾਏ, ਸ਼ਬਦ ਰੂਪੀ ਵਾਜਾ ਅੰਦਰ ਵੱਜ ਗਿਆ, ਸਦਾ ਸੁਹਾਗਣ ਨਾਰੀ ਉਹ ਸਦਾ ਹੀ ਸੁਹਾਗ ਵਾਲੀ ਨਾਰੀ ਜੀਵ ਇਸਤਰੀ ਬਣ ਗਈ। ਪਿਰ ਰਲਿਆਲਾ, ਮਹਾਰਾਜ ਕਹਿਣਗੇ ਨਿੱਜ ਘਰ ਵਿੱਚ ਬੈਠ ਕੇ ਰਲੀਆਂ ਮਾਨਣ ਵਾਲਾ ਜਿਹੜਾ ਪਤੀ ਹੈ ਜੋਬਨ ਵਾਲਾ, ਜਿਹਦਾ ਜੋਬਨ ਜਿਹੜਾ ਹੈ ਉਹ ਕਦੀ ਨਾਸ਼ ਨਹੀਂ ਹੋਣ ਵਾਲਾ, ਜਿਹਦੀ ਜਵਾਨੀ ਕਦੀ ਖਤਮ ਨਹੀਂ ਹੋਣ ਵਾਲੀ, ਜਿਹੜਾ ਜਨਮ ਅਤੇ ਮੌਤ ਤੋਂ ਬਹੁਤ ਉੱਪਰ ਹੈ, ਜਿਹੜਾ ਸੰਸਾਰ ਦੇ ਵਿੱਚ ਨਸ਼ਟ ਹੋਣ ਵਾਲਾ ਨਹੀਂ ਹੈ, ਉਹ ਅਵਿਨਾਸ਼ੀ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਅਨਦਿਨ ਕੰਤ ਸਵਾਰੀ। ਫਿਰ ਉਸ ਕੰਤ ਨੇ ਉਸ ਜੀਵ ਇਸਤਰੀ ਦੇ ਅੰਦਰ ਬੈਠ ਕਰਕੇ ਉਹਨੂੰ ਸਵਾਰ ਦਿੱਤਾ, ਉਹਦੇ ਨਿੱਜ ਨੂੰ
ਸਵਾਰ ਦਿੱਤਾ ਹੈ, ਧੋ ਦਿੱਤਾ ਹੈ, ਆਤਮਿਕ ਆਨੰਦ ਦੀ ਦਾਤ ਜਿਹੜੀ ਹੈ ਉਹ ਸਦਾ ਵਾਸਤੇ ਦੇ ਦਿੱਤੀ। ਉਹ ਆਤਮਿਕ ਖੇੜਾ ਪ੍ਰਗਟ ਹੋ ਗਿਆ ਅਤੇ ਫਿਰ ਹਰ ਵਾਰ ਸੁਹਾਗੋ ਮਸਤਕ ਭਾਗੋ। ਮਹਾਰਾਜ ਕਹਿਣਗੇ ਜਿਹੜਾ ਕਰਤੇ ਪੁਰਖ ਰੂਪੀ ਵਰ ਹੈ, ਜਿਹੜਾ ਜੀਵ ਇਸਤਰੀ ਨੂੰ ਸੁਹਾਗਵੰਤੀ ਬਣਾਉਂਦਾ ਹੈ, ਪਰ ਇਹ ਪ੍ਰਾਪਤ ਉਦੋਂ ਹੁੰਦਾ ਜਦੋਂ ਮਸਤਕ ਅਤੇ ਭਾਗ ਜਾਗ ਪੈਣ, ਜਿਹਦੇ ਮੱਥੇ ਦੇ ਭਾਗ ਪ੍ਰਗਟ ਹੋ ਜਾਣ। ਸੱਚੇ ਸ਼ਬਦ ਸੁਹਾਏ, ਜਿਹੜੇ ਸੱਚੇ ਸ਼ਬਦ ਸਹਿਤ ਨਿੱਜ ਦੇ ਵਿੱਚ ਸੁਹਾਏ, ਜਿਨ੍ਹਾਂ ਦੇ ਅੰਦਰ ਕਰਤੇ ਪੁਰਖ ਦਾ ਸ਼ਬਦ ਸੋਭਾ ਸਹਿਤ ਸੁਹਾਵਣਾ ਲੱਗਣ ਲੱਗ ਜਾਏ, ਭਾ ਜਾਏ, ਸਹਿਜ ਅਵਸਥਾ ਸਹਿ, ਫਿਰ ਸਤਿਗੁਰੂ ਜੀ ਕਹਿੰਦੇ ਨਾਨਕ ਕਾਮਣ ਹਰ ਰੰਗ ਰਾਤੀ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿਣਗੇ ਹੀ ਨਾਨਕ ਜੀ, ਜਿਹੜੀ ਉਹ ਕਾਮਣ ਹੈ, ਜੀਵ ਇਸਤਰੀ ਹੈ, ਹਰ ਰੰਗ ਰਾਤੀ ਪਰਮੇਸ਼ਰ ਦੇ ਰੰਗ ਵਿੱਚ ਰਤੀ ਹੋਣ ਕਰਕੇ ਜਾ ਚੱਲੇ ਸਤਿਗੁਰ ਪਾਏ। ਸਤਿਗੁਰੂ ਕਹਿਣਗੇ ਤਾਂ ਕਰਕੇ ਰਾਤੀ ਹੈ, ਤਾਂ ਕਰਕੇ ਜੁੜੀ ਹੋਈ ਹੈ, ਕਿਉਂਕਿ ਉਹ ਸਤਿਗੁਰੂ ਸਾਹਿਬ ਜੀ ਦੇ ਪਾਏ ਹੁਕਮ ਅਨੁਸਾਰ ਚੱਲਣ ਵਾਲੀ। ਹੁਕਮ ਤੋਂ ਬਾਹਰ ਤਾਂ ਹੋਇਆ ਹੀ ਨਹੀਂ ਜਾ ਸਕਦਾ, ਕਿਉਂਕਿ ਸਤਿਗੁਰੂ ਜੀ ਨੇ ਵਾਰ ਵਾਰ ਕਿਹਾ ਹੈ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਨਹੀਂ। ਅਤੇ ਜਿਹੜਾ ਹੁਕਮ ਤੋਂ ਬਾਹਰ ਹੋਣ ਦੀ ਕੋਸ਼ਿਸ਼ ਕਰਦਾ ਫਿਰ ਉਹ ਖੁਆਰ ਹੁੰਦਾ, ਆਉਣਾ ਫਿਰ ਹੁਕਮ ਦੇ ਵਿੱਚ ਹੀ ਪੈਂਦਾ, ਆਉਣਾ ਫਿਰ ਉਸੇ ਗੇੜ ਵਿੱਚ ਹੀ ਪੈਂਦਾ ਹੈ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਜੇ ਹੁਕਮ ਅਨੁਸਾਰ ਚੱਲਾਂਗੇ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਫਿਰ ਇਹ ਅਵਸਥਾ ਆਏਗੀ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗ ਗਿਆ, ਜੇ ਬਖਸ਼ੇ ਤਾਂ ਗੁਰ ਵਡਿਆਈ। ਇਹੀ ਦਾਤ ਹੈ ਨਾ ਜੀਵਨ ਦੀ ਨਿੱਜ ਦੀ। ਇੱਕ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਵੀ ਸਾਨੂੰ ਦਾਤ ਬਖਸ਼ਿਸ਼ ਕਰਕੇ ਸਮਝਾ ਦਿੱਤਾ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ, ਪੈ ਵਿੱਚ ਪਵਨ ਵਾਹੇ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਸਾਰਾ ਕੁਝ ਹੀ ਉਹਦੇ ਪੈ ਵਿੱਚ, ਉਹਦੇ ਹੁਕਮ ਦੇ ਵਿੱਚ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਦੇ ਹੁਕਮ ਤੋਂ ਕੋਈ ਵੀ ਬਾਹਰ ਨਹੀਂ। ਇਸ ਕਰਕੇ ਮਹਾਰਾਜ ਕਹਿਣਗੇ ਉਹ ਜੀਵ ਇਸਤਰੀ ਜਿਹੜੀ ਹੈ ਤਾਂ ਕਰਤੇ ਪੁਰਖ ਦੇ ਪਰਥਾਏ ਸਮਰਪਿਤ ਹੈ, ਜਿਹਨੇ ਕਰਤੇ ਪੁਰਖ ਦੀ ਉਸ ਬਖਸ਼ਿਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਛੋਟੀ ਜਿਹੀ ਉਦਾਹਰਣ ਮੈਂ ਆਪ ਜੀ ਦੇ ਸਨਮੁੱਖ, ਜ਼ਰੂਰ ਕੋਸ਼ਿਸ਼ ਕਰਨੀ ਹੈ ਕਿ ਉਹ ਗੱਲ ਸਾਡੇ ਸਮਝ ਵਿੱਚ ਆ ਜਾਏ ਕਿ ਵਾਕਈ ਪ੍ਰਾਪਤੀ ਕੀ ਹੈ ਜੀਵਨ ਵਿੱਚ, ਕਿਹੜੀ ਜੀਵ ਇਸਤਰੀ ਹੈ ਜਿਹੜੀ ਵਾਕਈ ਆਪਣੇ ਕੰਤ ਸਹਿਤ ਹੋ ਗਈ, ਆਪਣੇ ਪਰਮੇਸ਼ਰ ਸਹਿਤ ਹੋ ਗਈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਬੇਅੰਤ ਗੁਰਸਿੱਖਾਂ ਨੂੰ ਵਡਿਆਈਆਂ ਮਿਲੀਆਂ, ਪਰ ਇੱਕ ਗੁਰਮੁਖ ਪਿਆਰੇ ਜਿਨ੍ਹਾਂ ਦਾ ਟੂਕ ਮਾਤਰ ਜ਼ਿਕਰ ਮੈਂ ਪਰਸੋਂ ਦੇ ਦੀਵਾਨਾਂ ਵਿੱਚ ਵੀ, ਕੱਲ੍ਹ ਵੀ ਥੋੜ੍ਹਾ ਜਿਹਾ ਟੂਕ ਮਾਤਰ ਜ਼ਿਕਰ ਕੀਤਾ ਸੀ ਰਾਤ ਨੂੰ, ਉਹ ਸ਼ਖਸੀਅਤ ਸੀ ਕੱਥੂ ਨੰਗਲ ਦੀ ਧਰਤੀ 'ਤੇ ਰਹਿਣ ਵਾਲੀ, 12 ਸਾਲਾਂ ਦੀ ਉਮਰ ਦੀ ਉਹ ਜਿੰਦ, 12 ਸਾਲਾਂ ਦੀ ਉਮਰ ਦਾ ਉਹ ਬੱਚਾ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁੱਖ ਹੋ ਕੇ ਦੁੱਧ ਦੇ ਦੋ ਕੜੇ ਹੋਏ ਦੁੱਧ ਦੇ ਦੋ ਗਲਾਸ ਸਾਹਮਣੇ ਰੱਖ ਕੇ ਕਹਿੰਦਾ, ਬਾਬਾ ਜੀ ਦੁੱਧ ਪੀਓ ਅਤੇ ਰੱਬ ਦੇ ਘਰ ਦੀ ਕੋਈ ਗੱਲ ਸੁਣਾਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੁੱਧ ਦਾ ਫੜਿਆ ਹੋਇਆ ਗਲਾਸ ਪਾਸੇ ਰੱਖ ਦਿੱਤਾ। ਮਹਾਰਾਜ ਕਹਿਣਗੇ ਬੇਟਾ ਤੇਰੀ ਉਮਰ ਕਿੰਨੀ? ਕਹਿੰਦੇ ਜੀ 12 ਸਾਲ। ਮਹਾਰਾਜ ਕਹਿਣਗੇ ਰੱਬ ਦੇ ਘਰ ਦੀ ਗੱਲ? ਕਹਿੰਦੇ ਜੀ ਹਾਂ। ਕਹਿੰਦੇ ਪੁੱਤਰਾ ਇੱਥੇ ਤਾਂ ਵੱਡੀ ਉਮਰ ਦੇ ਵੀ ਲੋਕ ਸੰਸਾਰ ਤੋਂ ਚਲੇ ਵੀ ਜਾਂਦੇ ਫਿਰ ਵੀ ਚੇਤਾ ਕੋਈ ਨਹੀਂ ਆਉਂਦਾ, ਤੈਨੂੰ ਰੱਬ ਦੇ ਘਰ ਦੀ ਗੱਲ ਕਿਵੇਂ? ਉਹ ਕਹਿੰਦਾ ਜੀ ਰੱਬ ਦੀ ਫਸਲਾਂ ਕੱਚੀ ਵੱਢ ਕੇ ਲੈ ਜਾਏ, ਪੱਕੀ ਵੱਢ ਕੇ ਲੈ ਜਾਏ, ਡੱਡਰੀ ਅੱਧੀ ਕੱਚੀ ਅਤੇ ਅੱਧੀ ਪੱਕੀ ਵੱਢ ਕੇ ਲੈ ਜਾਏ, ਪਤਾ ਨਹੀਂ ਜਵਾਨੀ ਬਚਪਨ ਜਾਂ ਬੁਢੇਪੇ ਵਿੱਚ ਲੈ ਜਾਏ, ਪਤਾ ਥੋੜ੍ਹੀ। ਮਹਾਰਾਜ ਕਹਿੰਦੇ ਤੈਨੂੰ ਕਿਵੇਂ ਪਤਾ? ਕਹਿੰਦੇ ਜ਼ਿਮੀਂਦਾਰਾਂ ਦਾ ਪੁੱਤਰ ਹਾਂ, ਅਸੀਂ ਫਸਲ ਬੀਜਦੇ ਹਾਂ, ਹਾਕਮ ਕਦੀ ਕੱਚੀ ਵੱਢ ਕੇ ਲੈ ਜਾਂਦੇ, ਕਦੀ ਪੱਕੀ ਵੱਢ ਕੇ ਲੈ ਜਾਂਦੇ। ਬਾਪੂ ਨੂੰ ਕਿਹਾ ਸੀ ਪਿਤਾ ਜੀ ਸਾਡਾ ਅਧਿਕਾਰ ਨਹੀਂ ਕੋਈ, ਉਹਨਾਂ ਕਿਹਾ ਪੁੱਤਰ ਹਾਕਮਾਂ ਦੀ ਜ਼ਮੀਨ ਉਹਨਾਂ ਦੀ ਮਰਜ਼ੀ, ਕੱਚੀ ਵੱਢ ਲੈਣ, ਪੱਕੀ ਵੱਢ ਲੈਣ, ਡੱਡਰੀ ਵੱਢ ਲੈਣ।
ਬਸ ਅਸੀਂ ਵੀ ਤੇ ਰੱਬ ਦੀ ਫਸਲਾਂ ਬਾਬਾ ਜੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹ 12 ਸਾਲਾਂ ਦੇ ਬੱਚੇ ਨੂੰ ਗੁਰਬਾਣੀ ਕੀਰਤਨ ਸੁਣਾਇਆ ਕੱਥੂ ਨੰਗਲ ਦੀ ਧਰਤੀ 'ਤੇ ਬੈਠ ਕੇ, ਅਤੇ ਸਤਿਗੁਰੂ ਸਾਹਿਬ ਜੀ ਨੇ 12 ਸਾਲਾਂ ਦੀ ਉਮਰ ਦੇ ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਕੀਰਤਨ ਸਮਾਪਤ ਕੀਤਾ ਅਤੇ ਉਸ ਬੱਚੇ ਨੂੰ ਜਿਹਦਾ ਨਾਮ ਇਤਿਹਾਸ ਨੇ ਬੂੜਾ ਲਿਖਿਆ, ਮਹਾਰਾਜ ਨੇ ਘੁੱਟ ਕੇ ਸੀਨੇ ਨਾਲ ਲਾਇਆ। ਉੱਥੇ ਭਾਈ ਵੀਰ ਸਿੰਘ ਕਹਿੰਦੇ ਸੀਨੇ ਨਾਲ ਨਹੀਂ ਸੀ ਲਾਇਆ, ਆਪਣੇ ਸੀਨੇ ਦਾ ਸਾਰਾ ਕੁਝ ਉਸ ਬੱਚੇ ਦੇ ਹਿਰਦੇ ਤੱਕ ਉਤਾਰ ਦਿੱਤਾ ਸੀ। 12 ਸਾਲਾਂ ਦੀ ਉਮਰ ਦੇ ਉਹ ਬੱਚੇ ਨੂੰ ਸਤਿਗੁਰੂ ਨੇ ਕਿਹਾ, ਪੁੱਤਰਾ ਤੂੰ ਬੂੜਾ ਨਹੀਂ, ਤੂੰ ਗੁਰੂ ਘਰ ਦਾ ਬੁੱਢਾ ਹੈ। ਅਤੇ ਸਤਿਗੁਰੂ ਸਾਹਿਬ ਜੀ ਦੇ ਨਾਲ ਕਰਤਾਰਪੁਰ ਹੀ ਤੁਰ ਪਏ ਸੀ, ਅਥਾਹ ਸੇਵਾ ਕੀਤੀ, ਇੰਨੀ ਭਾਵਨਾ ਨਾਲ ਸੇਵਾ ਕੀਤੀ। ਜਿੱਦਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਾਣਾ ਸੀ, ਭਾਈ ਲਹਿਣੇ ਦੀ ਪਰਖ ਹੋਈ ਅਤੇ ਅੱਖਾਂ ਵਿੱਚ ਤਰਲਾ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਖਲੋਤੇ, ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ, ਦਾਤਿਆ ਹਰੇਕ ਨੂੰ ਵਡਿਆਈ ਦਿੱਤੀ, ਤੁਹਾਡੇ ਤੋਂ ਬਗੈਰ ਜੀਵਨ ਵਿੱਚ ਰਹਿ ਨਹੀਂ ਸਕਦਾ, ਕਿਰਪਾ ਕਰੋ ਨਾਲ ਹੀ ਲੈ ਜਾਓ। ਜਦੋਂ ਮਹਾਰਾਜ ਨੇ ਕਹਿਣਾ ਸੀ ਚਲੇ ਜਾਣਾ, ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਸ਼ ਕਰ ਦਿੱਤੀ। ਅਤੇ ਫਿਰ ਉੱਥੇ ਜ਼ਿਕਰ ਆਉਂਦਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਸੀ, ਮਹਾਰਾਜ ਮੈਂ ਰਹਿ ਨਹੀਂ ਸਕਦਾ ਤੁਹਾਡੇ ਤੋਂ ਬਗੈਰ। ਅਤੇ ਮਹਾਰਾਜ ਜੀ ਨੇ ਕਿਹਾ ਸੀ, ਸ਼ਬਦ ਵਰਤੇ ਸਨ, ਕਹਿਣ ਲੱਗੇ ਭਾਈ ਬੁੱਢਾ ਜੀ, ਸੀਨੇ ਨਾਲ ਘੁੱਟ ਕੇ ਲਾ ਕੇ ਕਿਹਾ ਸੀ। ਉੱਥੇ ਭਾਈ ਵੀਰ ਸਿੰਘ ਹੋਣਾ ਲਿਖਿਆ, ਕਹਿਣ ਲੱਗੇ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਨ, ਤੇਰੇ ਤੋਂ ਓਹਲੇ ਨਹੀਂ। ਅਤੇ ਵਾਕਈ ਜਿਹਦੇ ਅੰਦਰ ਪਰਮੇਸ਼ਰ ਰੂਪ ਪਤੀ ਦਾ ਪਿਆਰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕਰ ਦਿੱਤਾ, ਪਰ ਗੁਰਮੁਖੋ ਇੰਨਾ ਅਭਿਆਸ ਸੀ, ਜੇ ਗੁਰੂ ਅੰਗਦ ਸਾਹਿਬ ਮਹਾਰਾਜ ਕਿਤੇ ਗੁਪਤ ਹੋਏ ਤਾਂ ਸਤਿਗੁਰੂ ਸਾਹਿਬ ਜੀ ਨੂੰ ਮਾਤਾ ਭਿਰਾਈ ਦੇ ਘਰੋਂ ਪ੍ਰਗਟ ਕਰਨ ਵਾਲੇ ਬਾਬਾ ਬੁੱਢਾ ਸਾਹਿਬ, ਜੇ ਗੁਰੂ ਅਮਰਦਾਸ ਸਾਹਿਬ ਨੂੰ ਬਾਬੇ ਦਾਤੂ ਨੇ ਲੱਤ ਮਾਰੀ ਅਤੇ ਆਪ ਬਾਸਰਕੇ ਦੀ ਧਰਤੀ 'ਤੇ ਜਾ ਕੇ ਬੈਠ ਗਏ, ਸੰਨ ਲਾ ਕੇ ਜਿਹੜਾ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਾਹਰ ਕੱਢ ਲਿਆਂਦਾ, ਕਦੀ ਗੁਰੂ ਰਾਮਦਾਸ ਸਾਹਿਬ ਸਰੋਵਰ ਦੀ ਸੇਵਾ ਕੀਤੀ, ਕਦੀ ਦੁੱਖ ਭੰਜਨੀ ਬੇਰੀ ਦੇ ਨਜ਼ਦੀਕ ਸਾਹਮਣੇ ਬਿਲਕੁਲ ਪਰਿਕਰਮਾ ਦੇ ਦੂਸਰੇ ਪਾਸੇ ਜਦੋਂ ਘੰਟਾ ਘਰ ਵਾਲੇ ਪਾਸੇ ਬਾਬਾ ਬੁੱਢਾ ਸਾਹਿਬ ਦੀ ਬੇਰ, ਕਦੀ ਉਸ ਬੇਰ ਦੇ ਥੱਲੇ ਬੈਠ ਕੇ ਸਰੋਵਰ ਦੇ ਗੁਰੂ ਅਰਜਨ ਦੇਵ ਜੀ ਦੇ ਸਮੇਂ 'ਤੇ ਸਰੋਵਰ ਨੂੰ ਪੱਕਿਆਂ ਕਰਾਉਣਾ, ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਕੇ, ਔਰ 98 ਸਾਲਾਂ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਗ੍ਰੰਥੀ ਹੋਣਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿੱਦਿਆ ਦੇਣੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ 2 ਤਲਵਾਰਾਂ ਪਹਿਨਾਉਣੀਆਂ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਸਮੇਂ ਪਹਿਲੀ ਇੱਟ ਰੱਖਣ ਵਾਲੇ ਬਾਬਾ ਬੁੱਢਾ ਸਾਹਿਬ। ਅਤੇ ਜਿੱਦਣ ਉਹਨਾਂ ਨੇ ਜਾਣਾ ਸੀ, ਉਸ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਰਗੋਬਿੰਦਪੁਰ ਦੀ ਧਰਤੀ 'ਤੇ ਸੁਨੇਹਾ ਪਹੁੰਚਦਾ ਹੈ। ਉਮਰ 125 ਸਾਲ, ਗੁਰਸਿੱਖੀ ਦੀ ਕਮਾਈ 113 ਸਾਲ, ਗੁਰਸਿੱਖੀ 12 ਸਾਲਾਂ ਦੀ ਉਮਰ ਵਿੱਚ ਲਈ, 113 ਸਾਲ ਦੀ ਕਮਾਈ ਤੋਂ ਬਾਅਦ ਅੱਜ ਇਸ ਬਜ਼ੁਰਗ ਨੇ ਰਮਦਾਸ ਦੀ ਧਰਤੀ ਤੋਂ ਇੱਕ ਚੌਧਰੀ ਨੂੰ ਘੋੜੇ 'ਤੇ ਸਵਾਰ ਕਰਕੇ ਕਿਹਾ, ਗੁਰੂ ਹਰਗੋਬਿੰਦ ਸਾਹਿਬ ਨੂੰ ਕਿਉਂ ਪੰਖੇਰੂ ਉੱਡ ਚੱਲਿਆ ਹੈ, ਚਲੇ ਜਾਣਾ ਹੈ ਸੰਸਾਰ ਤੋਂ, ਅਖੀਰ 'ਤੇ ਕਿਰਪਾ ਕਰੋ ਮਹਾਰਾਜ ਜੀ ਨੂੰ ਜਾ ਕੇ ਕਿਉਂ ਮੇਰਾ ਮਰਨਾ ਸਾਂਭ ਲਿਓ, ਬਸ ਇਹੀ ਸ਼ਬਦ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਹਰਗੋਬਿੰਦਪੁਰ ਦੀ ਧਰਤੀ 'ਤੇ ਖਬਰ ਪਹੁੰਚੀ, ਮਹਾਰਾਜ ਨੇ ਕੋਈ ਕੰਮ ਨਹੀਂ ਕੀਤਾ, ਉਸੇ ਵੇਲੇ ਘੋੜੇ 'ਤੇ ਸਵਾਰ ਹੋਏ ਭਾਈ ਪਿਰਾਣਾ, ਭਾਈ ਜੇਠਾ, ਬਾਬਾ ਬਿਧੀ ਚੰਦ ਸਾਹਿਬ, ਸਾਰੇ ਗੁਰਮੁਖਾਂ ਨੂੰ ਨਾਲ ਲੈ ਕੇ ਸਤਿਗੁਰੂ ਦੀ ਰਮਦਾਸ ਪਹੁੰਚੇ। ਰਮਦਾਸ ਦੀ ਧਰਤੀ 'ਤੇ ਆਣ ਕੇ ਬਾਬਾ ਬੁੱਢਾ ਸਾਹਿਬ ਬੈਠੇ ਸਨ, ਕਹਿੰਦੇ ਲਾਲ ਰੰਗ ਦਾ ਸੂਹਾ ਖਿੜਿਆ ਹੋਇਆ ਚਿਹਰਾ ਅਤੇ ਦਾੜਾ ਚਿੱਟਾ, ਭਰਵੱਟੇ ਚਿੱਟੇ, ਪਲਕਾਂ ਚਿੱਟੀਆਂ ਹੋ ਚੁੱਕੀਆਂ, ਸਾਰੇ ਸਰੀਰ ਦੇ ਕੇਸ ਚਿੱਟੇ ਅਤੇ ਚਿਹਰਾ ਜਿਹੜਾ ਸੀ ਚਿੱਟੇ ਕੇਸਾਂ ਵਿੱਚੋਂ ਇੱਦਾਂ ਲਾਲ ਪ੍ਰਤੱਖ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਿਸੇ ਨੇ ਕਮਲ ਦੇ ਫੁੱਲ ਦੀ ਮਕਰੰਦ ਦੀ ਤਸਵੀਰ ਖਿੱਚ ਦਿੱਤੀ ਹੋਵੇ, ਇੰਨਾ ਰਸ ਨਾਲ ਭਰਿਆ ਹੋਇਆ ਅੰਦਰ ਟਿਕੇ ਹੋਏ। ਗੁਰੂ ਹਰਗੋਬਿੰਦ ਸਾਹਿਬ ਆਏ,
ਚਰਨ ਵੰਦਨਾ ਕਰਨ ਦਾ ਯਤਨ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਬਾਬਾ ਜੀ ਤੁਹਾਡੀ ਜਗ੍ਹਾ ਹਿਰਦੇ ਵਿੱਚ। ਸਤਿਗੁਰੂ ਸਾਹਿਬ ਮਹਾਰਾਜ ਸ਼ਾਮ ਤੱਕ ਬੈਠੇ ਰਹੇ, ਬਹੁਤ ਗੱਲਾਂ ਕੀਤੀਆਂ। ਅਖੀਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ, ਜਿਹੜੀ ਮੈਂ ਸ਼ਾਇਦ ਇੱਕ ਦੋ ਦਿਨ ਪਹਿਲਾਂ ਵੀ ਆਪ ਜੀ ਦੇ ਸਨਮੁੱਖ ਸ਼ਾਮ ਦੀ ਕਥਾ ਵੇਲੇ ਜ਼ਿਕਰ ਕੀਤਾ ਸੀ ਕਿ ਸਿੱਖ ਜਦੋਂ ਵਾਕਈ ਸੁਹਾਗ ਵਾਲਾ ਬਣਦਾ ਹੈ, ਵਾਕਈ ਗੁਰੂ ਨੂੰ ਮਿਲ ਕੇ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ, ਫਿਰ ਗੁਰੂ ਵੀ ਕੋਲ ਬੈਠ ਕੇ ਕਹਿੰਦਾ ਵੀ ਸਿੱਖ ਅੱਜ ਸੁਣਾ ਕੁਝ। ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ ਸੀ ਨਾ ਵੀ ਜਪਜੀ ਸਾਹਿਬ ਸੁਣਾਓ, ਜਿੱਦਣ ਪਹਿਲਾ ਪ੍ਰਕਾਸ਼ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦਾ। ਅਤੇ ਅੱਜ ਬਾਬਾ ਬੁੱਢਾ ਸਾਹਿਬ ਜੀ ਨੇ, ਰਾਤ ਬਤੀਤ ਹੋ ਰਹੀ ਹੈ, ਅੰਮ੍ਰਿਤ ਵੇਲਾ ਸ਼ੁਰੂ ਹੋ ਗਿਆ, ਇਸ਼ਨਾਨ ਖੁਦ ਕੀਤਾ ਅਤੇ ਇਸ਼ਨਾਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੈਠ ਕੇ, ਪਤਾ ਸੀ ਚਲੇ ਜਾਣਾ ਹੈ ਹੁਣ। ਅਤੇ ਮਹਾਰਾਜ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਿਹਾ ਸੀ, ਬਾਬਾ ਜੀ ਇੱਕ ਕਿਰਪਾ ਕਰੋ। ਇਹੀ ਸ਼ਬਦ ਸਨ, ਇੱਕ ਕਿਰਪਾ ਕਰੋ, ਜਪਜੀ ਸਾਹਿਬ ਸੁਣਾ ਦਿਓ, ਸੁਣਾਇਓ ਉਵੇਂ ਜਿਵੇਂ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਤੋਂ ਸੁਣਿਆ ਸੀ। ਇਹ ਗੱਲ ਛੋਟੀ ਨਹੀਂ ਹੈ, ਸੁਣਾਇਓ ਉਵੇਂ ਜਿਵੇਂ ਕਰਤਾਰਪੁਰ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਤੋਂ ਸੁਣਿਆ ਸੀ। ਸਾਰੇ ਸਿੱਖ ਇਕੱਠੇ ਹੋ ਕੇ ਬੈਠੇ ਸਨ, ਬਾਬੇ ਬੁੱਢੇ ਦੇ ਮੁੱਖ ਵਿੱਚੋਂ ਇੱਕ ਓਅੰਕਾਰ ਨਿਕਲਿਆ ਸੀ, ਉਸ ਇੱਕ ਓਅੰਕਾਰ ਦੀ ਧੁਨੀ ਨੇ ਖਿੰਡੇ ਹੋਏ ਹਿਰਦਿਆਂ ਨੂੰ ਸੁੰਨ ਬਰਫ਼ ਦੇ ਵਾਂਗ ਜਮਾ ਕੇ ਰੱਖ ਦਿੱਤਾ ਸੀ। ਉਹਦੇ ਮੁੱਖ ਵਿੱਚੋਂ ਨਿਕਲਿਆ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ, ਅੰਦਰ ਸੁੰਨ ਹੋ ਗਏ। ਜਪਜੀ ਸਾਹਿਬ ਤੋਂ ਆਰੰਭਤਾ ਹੋਈ, ਅਖੀਰ 'ਤੇ ਸੰਪੂਰਨਤਾ ਹੋਈ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੇਤੀ ਛੁੱਟੀ ਨਾਲ ਖਿੜਿਆ ਹੋਇਆ ਚਿਹਰਾ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਸਿਰ ਰੱਖਦਾ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੋਦ ਵਿੱਚ, ਅਤੇ ਉਹ ਧੰਨ ਬਾਬਾ ਬੁੱਢਾ ਸਾਹਿਬ। 113 ਸਾਲ ਗੁਰਸਿੱਖੀ, ਇੱਥੇ ਤਾਂ 5 ਸਾਲ ਬੰਦਾ ਨੇਤਨੇਮ ਕਰਨ ਲੱਗਦਾ, ਇੱਥੇ ਉਹ ਮੱਥਾ ਦੇਣ ਲੱਗ ਪੈਂਦਾ। ਇੱਥੇ ਬਾਬਾ ਬੁੱਢਾ ਸਾਹਿਬ 113 ਸਾਲ ਦੀ ਉਮਰ ਦੇ ਵਿੱਚ ਗੁਰਸਿੱਖੀ ਦੀ ਕਮਾਈ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸਿਰ ਰੱਖ ਕੇ ਕਹਿੰਦੇ ਆ, ਸੱਚੇ ਪਾਤਸ਼ਾਹ ਇੱਕ ਵਾਰੀ ਕਹਿ ਦਿਓ ਬੁੱਢਿਆ ਤੈਨੂੰ ਬਖਸ਼ ਦਿੱਤਾ, ਇੱਕ ਵਾਰੀ ਕਹਿ ਦਿਓ ਬੁੱਢਿਆ ਤੈਨੂੰ ਬਖਸ਼ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ 'ਚੋਂ ਬੈਰਾਗ ਨਿਕਲਿਆ, ਕਹਿਣ ਲੱਗੇ ਸੱਚੇ ਪਾਤਸ਼ਾਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਾ ਜੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਾਂ ਪਹਿਲਾਂ ਹੀ ਕਹਿ ਕੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੀ ਫਿਰ ਗਰਬਾਸ ਨਾ ਭਰਿਆ ਰੇ, ਤੁਸੀਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਛਾਤੀ ਦਾ ਨਿੱਘ ਮਾਣਿਆ, ਉਹਨਾਂ ਦੀ ਸੰਗਤ ਦਾ ਰਸ ਲਿਆ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਸਿਰ 'ਤੇ ਹੱਥ ਰੱਖਿਆ, ਬਾਬਾ ਬੁੱਢਾ ਸਾਹਿਬ ਜੀ ਦੇ ਸਵਾਸ ਪੂਰੇ ਹੋ ਗਏ। ਅਤੇ ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ ਸੀ, ਗੁਰਸਿੱਖੋ ਵਧਾਈ ਹੋਵੇ, ਅੱਜ ਗੁਰਮੁਖ ਲਾਹਾ ਲੈ ਕੇ ਚਲੇ ਗਏ। ਇੱਕ ਛੋਟੀ ਜਿਹੀ ਵਿਚਾਰ, ਕਹਿੰਦੇ ਜਦੋਂ ਮਹਾਰਾਜ ਨੇ ਉਸ ਵੇਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਦੇ ਸਰੀਰ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਜਦੋਂ ਬਿਵਾਨ ਕੱਢਣਾ ਸੀ, ਮੋਢਿਆਂ 'ਤੇ ਚੁੱਕਿਆ ਨਾ, ਮੋਢਾ ਦਿੱਤਾ ਸਰੀਰ ਨੂੰ ਅਤੇ ਨੇਤਰਾਂ 'ਚੋਂ ਬੈਰਾਗ ਨਿਕਲਿਆ। ਭਾਈ ਵੀਰ ਸਿੰਘ ਲਿਖਦੇ ਆ, ਗੁਰੂ ਹਰਗੋਬਿੰਦ ਸਾਹਿਬ ਉੱਚੀ ਆਵਾਜ਼ ਵਿੱਚ ਕਹਿੰਦੇ, ਬਾਬਾ ਜੀ ਉਦਣ ਪਾਲਕੀ ਨੂੰ ਮੋਢਾ ਨਹੀਂ ਸੀ ਦੇਣ ਦਿੱਤਾ, ਅੱਜ ਨਹੀਂ ਤੁਸੀਂ ਰੋਕ ਸਕਦੇ ਸੇਵਾ ਤੋਂ। ਮਹਾਰਾਜ ਕਿਵੇਂ? ਬਾਬਾ ਬਿਧੀ ਚੰਦ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਮਹਾਰਾਜ ਜਦੋਂ ਬਾਬਾ ਬੁੱਢਾ ਸਾਹਿਬ ਆਉਂਦੇ ਸੀ ਤਾਂ ਉਸ ਵੇਲੇ ਮਹਾਰਾਜ ਜੀ ਨੇ ਇੱਕ ਛੋਟੀ ਪਾਲਕੀ ਤਿਆਰ ਕਰਾ ਕੇ ਦਿੱਤੀ ਸੀ ਵੀ ਤੁਸੀਂ ਪਾਲਕੀ ਵਿੱਚ ਆਇਆ ਕਰੋ, ਅਤੇ ਆਪ ਕੀ ਕਰਦੇ ਸਨ? ਬਾਬਾ ਬੁੱਢਾ ਸਾਹਿਬ ਦਰਬਾਰ ਸਾਹਿਬ ਤੋਂ ਬੜੀ ਦੂਰ ਪਹਿਲਾਂ ਹੀ ਉੱਤਰ ਜਾਂਦੇ ਸੀ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਦਿਨ ਜਾ ਕੇ ਪਾਲਕੀ ਨੂੰ ਮੋਢਾ ਦੇਣ ਦਾ ਯਤਨ ਕੀਤਾ ਅਤੇ ਅੰਦਰੋਂ ਪਾਲਕੀ ਵਿੱਚੋਂ ਆਵਾਜ਼ ਆਈ, ਕਹਿਣਗੇ ਪਾਲਕੀ ਰੋਕ ਦਿਓ ਨਹੀਂ ਤਾਂ ਮੈਂ ਛਾਲ ਮਾਰ ਦਿਆਂ, ਪਾਲਕੀ ਰੋਕ ਦਿਓ। ਜਦੋਂ ਪੜਦਾ ਛੇਤੀ ਨਾਲ ਥੱਲੇ ਉੱਤਰ ਆਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਮੈਂ ਗੁਰਸਿੱਖੋਂ ਪੁੱਛਿਆ ਵੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਅਸੀਂ ਮੋਢਾ ਦਿੱਤਾ? ਕਹਿਣ ਲੱਗੇ ਆਪੇ ਹੀ ਪਹਿਲੇ ਜਾਮੇ ਵਿੱਚ ਕਹਿੰਦੇ ਵੀ ਮੈਂ ਤੇਰੇ ਤੋਲੇ ਕਦੇ ਨਾ ਹੋਸਾਂ, ਪਤਾ ਤਾਂ ਮੈਨੂੰ ਉਦੋਂ ਹੀ ਲੱਗ ਗਿਆ ਸੀ ਜਦੋਂ ਤੁਸੀਂ ਤੁਰ ਪਏ ਸੀ ਦਰਬਾਰ ਸਾਹਿਬ ਤੋਂ।
ਅਤੇ ਅੱਜ ਕਹਿੰਦੇ ਸਤਿਗੁਰੂ ਮਹਾਰਾਜ ਕਹਿਣ ਕਿ ਅੱਜ ਉਸੇ ਹੀ ਮੋਢੇ ਦੇ ਉੱਪਰ ਦੇਹ ਬਿਰਾਜਮਾਨ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਏ ਗੁਰੂ ਵਾਲੇ ਬਣੀਏ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ, ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਜੀ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਲਿਖਿਆ ਤਾਂ ਸਰ।

ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ, ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਗੁਰੂ ਘਰ ਦਾ ਪਿਆਰ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

ਰਸ ਜੀਉ ਪਿੰਡ ਸਭ ਤੇਰੀ ਰਸ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਨ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਐਵੀਂ ਸਹਾਏ ਅਰਜੁਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ

ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਅਤੇ ਗਵਾਹੀ ਦੇ ਕੇ ਡਿੱਠ ਕੀਤਾ ਅਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ। ਦੇਖ ਦੇਖ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਪ੍ਰੇਮ ਤੰਦਰੁਸਤੀਆਂ ਬਖਸ਼ਣੀਆਂ, ਸਤਿਗੁਰੂ ਜੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀ, ਉਹ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜਸਵਿੰਦਰ ਸਿੰਘ ਜੀ ਦੀਪ ਸਵੀਟ ਵਾਲੇ ਆਪਣੇ ਬੇਟੇ ਜਗਵੀਰ ਸਿੰਘ ਦੇ ਜਨਮ ਦਿਨ ਦੀ ਅਰਦਾਸ, ਸਤਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਲਮੇਰੀ ਆਰਜ਼ਾ ਦੀ ਦਾਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਦੇ ਵਿੱਚ ਵਾਧੇ ਕਰਨੇ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀ। ਉਹਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਗੁਰਜੰਟ ਸਿੰਘ, ਬੀਬੀ ਵੀਰਪਾਲ ਕੌਰ ਨੂੰ ਆਪ ਜੀ ਨੇ ਬੇਟੇ ਏਕਮ ਵੀਰ ਸਿੰਘ ਸੰਧੂ ਦੀ ਦਾਤ

ਕੇ ਨੂੰ ਤੰਦਰੁਸਤੀ, ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਖੱਖ ਪਰਿਵਾਰ ਵੱਲੋਂ ਮਹਾਰਾਜ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਕਰਨੀਆਂ, ਸਤਿਗੁਰੂ ਜੀ ਆਪਣੇ ਦਰੋਂ ਘਰੋਂ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੀਆਂ ਸੇਵਾਵਾਂ ਬਖਸ਼ਿਸ਼ ਕਰਦੇ ਰਹਿਣਾ। ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ।

ਦਾਸ ਆਪ ਜੀ ਦੇ ਹਜ਼ੂਰ ਸਮੂਹ ਚਾਨਾ ਪਰਿਵਾਰ ਵੱਲੋਂ ਆਪ ਜੀ ਦੇ ਸਥਾਨਾਂ 'ਤੇ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਕਿਰਪਾ ਕਰਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਦੁਪਹਿਰ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਦੀਆਂ ਸੇਵਾਵਾਂ ਸਮੂਹ ਚਾਨਾ ਪਰਿਵਾਰ ਵੱਲੋਂ ਸਤਿਗੁਰਾਂ ਦੀ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਚਾਨਾ ਪਰਿਵਾਰ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ। ਗੁਰਸਿੱਖੀ ਜੀਵਨ ਗੁਰੂ ਘਰ ਦੀ ਸੇਵਾ ਕਰਨ ਦੇ ਬਲ ਉਦੋਂ ਬਖਸ਼ਿਸ਼ ਕਰਨ। ਸਮੂਹ ਪਰਿਵਾਰ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮਿਹਰਾਂ ਪ੍ਰਿਆਤ ਰੱਖ ਤੰਦਰੁਸਤੀਆਂ ਬਖਸ਼ਿਸ਼ ਕਰਨ। ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਜੀ, ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 12 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। 13 ਤਰੀਕ ਨੂੰ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 12 ਅਤੇ 13 ਤਰੀਕ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾ ਟਰੱਸਟ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਕਥਾ ਰਾਹੀਂ ਨਿਹਾਲ ਕਰਨਗੇ ਅਤੇ 14 ਤਰੀਕ ਨੂੰ 14 ਸਤੰਬਰ ਦਿਨ ਸੋਮਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ। 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਅਤੇ 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਮਨਾਏ ਜਾਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਅੱਜ ਦੇ ਸ਼ਾਮ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਓ ਵਾਲੇ, ਉਹ ਆਪ ਸੰਗਤਾਂ ਨੂੰ 11 ਤਰੀਕ ਤੱਕ ਹਰ ਰੋਜ਼ ਸ਼ਾਮ ਨੂੰ 7:20 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸੋ ਨਾਲ ਹੀ ਜ਼ਰੂਰੀ ਬੇਨਤੀ ਹੈ ਸੰਗਤਾਂ ਦੇ ਚਰਨਾਂ ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਘਰਾਂ ਦੇ ਵਿੱਚ ਗੁਰੂ ਘਰ ਤੋਂ ਸਮਾਨ ਜਿਵੇਂ ਕਿ ਬਰਤਨ ਜਾਂ ਚਾਦਰਾਂ ਕੋਈ ਵੀ ਗੁਰੂ ਘਰ ਦਾ ਸਮਾਨ ਗਿਆ, ਕਿਰਪਾ ਕਰਕੇ ਆਪਾਂ ਵਾਪਸ ਗੁਰੂ ਘਰ ਪਹੁੰਚਾਉਣ ਦੀ ਕਿਰਪਾਲਤਾ ਕਰੀਏ ਤਾਂ ਜੋ ਹੋਰ ਸੰਗਤਾਂ ਇਸ ਦਾ ਜਿਹੜਾ ਲਾਭ ਲੈ ਸਕਣ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰੈ ਨਮਹਿ ਜੁਗਾਦਿਗੁਰੈ ਨਮਹਿ ਸਤਿਗੁਰੈ ਨਮਹਿ ਸ਼੍ਰੀ ਗੁਰਦੇਵੈ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸ਼ੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕਿਨੇ ਰਾਮ ਨਾਮ ਇੱਕ ਆਖਿਅਰ ਗਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਆਨੰਦਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਮ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਭਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤਿ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਵਸੈ ਹਰ ਨੇਰੇ ਸੰਤ ਕਿਰਪਾ ਦੇ ਆਂਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੋ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਇਹ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨ ਹੱਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਪਾਏ ਹਰ ਸਿਮਰਨ ਭਏ ਸੇਧ ਜਤੀ ਦਾਤੇ ਹਰ ਸਿਮਰਨ ਨੀ ਚੌਕੁੰਟ ਜਾਤੇ ਹਰ ਸਿਮਰਨ ਦਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲੇ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਰਮੀਤ ਨਾ ਪਾਈ ਮਨ ਮੂਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜਸ ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਦਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ
ਸਗਲ ਸੇਟ ਗੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋ ਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਕਾਵੈ ਜਿਹ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗੰਜਾ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਲਕ ਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਹਾ ਸੰਗ ਤੋਸਾ ਜਿਹ ਭੈਂਡੇ ਮਹਾ ਦੁਗਬਾਰਾ ਹਰ ਕਾ ਨਾਮ ਸੰਗ ਜੀਆਰਾ ਜਹਾ ਪੰਥ ਤੇਰਾ ਕੋ ਨਾ ਸਜਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਮਹਾਪਿਆ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ ਜਹਾ ਤ੍ਰਿਖਾ ਮਨ ਤੁਜਿਆ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ

ਹਰ ਹਰਿ ਔਖਦ ਸਾਧ ਕਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਵਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਬਦ ਕਬ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਬਦ ਕਛ ਨਾਹਿ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕਉ ਆਪ ਪ੍ਰਭਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰਣਾ ਜਾਣੀ। ਓਤ ਪੋ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇ ਤੇ ਤਰੇ। ਪਰ ਜਾ ਤਿਉ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਬੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ।

ਦੇਖੇ ਸਰਬਟ ਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀ ਹੈ ਬਹੁ ਜਤਨਾ ਬਨੁਦਾਨ ਹਾਂ ਮੈਂ ਬਹੁ ਰਤਨਾ ਸਰੀਰ ਕਟਾਏ ਹਾਂ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸ਼ਰ ਥੀਵੈ ਅਗਨ ਮਾਹੈ ਹੋਮ ਤਪਰਾਨ ਕਨਕ ਅਸਬੁਰ ਹੈ ਬੁਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈ ਮਾਰਗ ਸੰਜਮੇ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀਹੋਂ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸਮ ਸਰ ਕਛ ਨਾਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਿਆਰ ਰਾਤ ਮਨ ਕੀ ਮੈਰ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਬਿਖਿਆ ਟਰੈ ਜਲ ਤੋ ਵੈ ਬਹੁ ਦੇ ਅਨੀਤ ਸੁਧ ਕਹਾ ਹੋਏ ਗਾਚੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਾਂ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਪਜਾਮ ਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ੁਨਾ ਤ੍ਰਾਪੈ ਭੀਖ ਅਨੇਕ ਅਗਨ ਨਹੀਂ ਬੁਜੈ ਕੋਟ ਬਾਪ ਦਰਗੈ ਨਹੀਂ ਸਿਜੈ ਸ਼ੂਰਸ ਨਾਹੀ ਉਹ ਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰ ਤੂ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਰ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋੜੈ ਸਾਧਸੰਗ ਹਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸਉ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਧਨ ਕਉ ਧਨ ਤੇਰੋ ਨਾਉ ਨਿਧਾਵੈ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਕਟਾਗੋ ਦੇਵੋ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਾਤ ਮਿਲ ਜਾਨੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ

0: ਲੋਕ
1: ਨਿਰਗੁਣ ਅਰਿਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਦ ਸਚੀਤ ਰੱਖ ਨਾਨਕ ਨਿਭਈ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਝ ਹੈ ਪਿਆਰੈ ਦੂਧ ਪਰ ਜੋ ਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਗ ਸੈਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤਉ ਨਾਨਕ ਸੀਜੈ ਰੇ ਪ੍ਰਸਾਦ ਤਾਰੂ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸ ਹੈ ਨੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਾਵ ਕੇ ਅਮਲਾ ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨ ਨਿਤ ਰਸਨਾ ਤਿਸੈ ਤਿਆਗ ਵਰ ਸੰਗ ਰਚਨਾ

ਹਰ ਜਾਕੀ ਸੇਵਾ ਨਾਮ ਨਿਧ ਪਾਵੈ ਦਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਦਾ ਹਜੂਰੇ ਤਾਕੋ ਅੰਧਾ ਜਾਂਤ ਦੂਰੇ ਜਾਕੀ ਡਲ ਪਾਵੈ ਦਰਗੈ ਮਾਨ ਤਿਸ ਹੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋੜ ਚੂੜ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧਕੂ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰ ਦੂਤ ਬਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੈ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਕਲ ਪਾਥਰ ਕੈਸੈ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨੇ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਨਿਮਹਾਵੈ ਕਹਾਂ ਬੁਜਾਰਤ ਬੂਜੈ ਡੋਰਾ ਨਿਸਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੂੰਗੋ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਵੈ ਨਾ ਚੀਤ ਜੋ ਬਹਿਰਾਈ ਤਾ ਸਿਉਂ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਅੰਧ ਕੇ ਲਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂ ਕਨੇਰੇ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤਮਿਨ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ

ਤਿਸ ਹੈ ਧਿਆਈ ਤਿਸ ਹੈ ਧਿਆਇ ਜੋ ਏਕਿਆ ਲਖੈ ਈਹਾਂ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਚ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਵੇਖੈ ਬਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਬਰ ਕਤ ਲਾਗੋ ਹੋ ਗੁਰਪ੍ਰਸਾਦ ਨਾਨਕ ਮਨ ਜਾਗੋ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਸਾ ਸਿਉਂ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਆਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਾਤੇ ਉਤਮ ਹੋਏ ਸਰਬਨਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਿਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨਕੈ ਕਛੂ ਨਾ ਹਾਥ ਸਲੋਕ ਆਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨ ਬੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਗ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਗ ਸੰਗ ਮਿਟੈ ਅਭਿਮਾਨ ਸਾਧਗ ਸੰਗ ਪ੍ਰਗਟੈ ਸੋ ਗਿਆਨ

ਸਾਧਗੀ ਮਹਿਮਾ ਵਰਨੈ ਕੌਣ ਪਰਾਨੀ, ਨਾਨਕ ਸਾਧਗੀ ਸੋਭਾ ਬ੍ਰਹਮ ਹੇ ਸਮਾਨੀ। ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁੱਲੈ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧ ਸੰਗ ਦੁਸ਼ਮਣ ਸਾ ਮੀਤ, ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬੀਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧਕ ਸੰਗ ਨਾ ਹੀ ਹਾਂ ਤਾਪ, ਸਾਧਕ ਸੰਗ ਤਾਂ ਜੈ ਸਭ ਆਪ, ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧਕ ਸੰਗ ਨਾ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤੇ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ। ਸਾਧਕ ਸੰਗ ਬਸੈ ਥਾਨੇ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੋਲੇ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ। ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਦੋਹਤ ਨਿਹਾਲ, ਸਾਧਕ ਸੰਗ ਕਲੁਖਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਹੀ ਹਾਉ ਹਾਂ ਸੁਹੇਲਾ। ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇਛੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਦਰੈ ਸਾਧ ਸੁਨ ਵਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਕਰ ਕਰ ਜੀਠਾ। ਸਾਧ ਸੰਗ ਪਈ ਆਗਿਆਕਾਰੀ, ਸਾਧ ਸੰਗ ਕਦ ਪਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ। ਸਾਧਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨੈ ਤੇ ਤਾ ਬਖਿਆਨੈ ਹੈ, ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਪਰਪੂਰ। ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ।

ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ

ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਪਾਵ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਤਾਰੂ ਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ

ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਾਹਾ, ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਲੇ ਤਾਵਤ ਬੰਦਾ।

ਵਿਚਾਰ। ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਤ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤੇ ਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਪੁੱਟ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੈ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕਿਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾਂਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰੇਸ਼ਠ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੋਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ

ਸਤਿਗੁਰ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕ ਓ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਪੇਖੈ ਨੇਤਰ ਸਾਧਕੀ ਟਹਲ ਸੰਤ ਸੰਗ ਹਿਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਤਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਚੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲੇ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਉਤੀ ਕੀਮਤਿ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ

ਕਵਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ, ਚੌਂ ਵਰਨਾਮੈ ਜਪੈ ਕੋ ਨਾਮ, ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰਿ ਉਰ ਧਾਰੈ, ਬਸ ਪ੍ਰੇਤ ਮੁਗਦ ਪਾਤਰ ਕਉ ਤਾਰੈ, ਸਰਬ ਰੋਗ ਕਾ ਔਖਦ ਨਾਮ ਕਲਿਆਣ, ਰੂਪ ਮੰਗਲ ਗੁਣ ਗਾਮ। ਕਾਹੂੰ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਣ ਪਾਏ ਤਿਨ।

ਸਤਿ ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕਿਓ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਉਠਾਓ ਜਿਤ ਜਿਤ ਘਰ ਰਾਖੈ ਤੈਸਾ ਤਿੰਨਾ ਊ ਆਪੇ ਕਰਨ ਕਰਾਵਨ ਜੋਗ ਪ੍ਰਭਾਵੈ ਸੋਈ ਪੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ

ਬ੍ਰਹਸਪਤੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ।

ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਪਵਿਗਿਆ ਤੁਮ ਨਿਕੋਰ, ਕਈ ਕੋਟ ਪਰਦਰਭ ਕੋਹਿਰਾਏ, ਕਈ ਕੋਟ ਪਰ ਦੁਖ ਨਾ ਕਰਾਏ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ਼ ਪਰਮਾਏ, ਜਿਤ ਜਿਤ ਲਾਵੋ ਤੇ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਪਿਉ ਪਾਏ, ਕਈ ਕੋਟ ਪਾਤਰ ਬਿਰਖ ਨਿ ਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀ ਅਰਸੂਲ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸ੍ਰਿਸ਼ਤਰ, ਸਗਲ ਸਮੱਗਰੀ ਆਪਣੈ ਸੂਤ ਧਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜ ਸਤਾਮ ਸਾਤਕ, ਕਈ ਕੋਟ ਬੇਦ ਪੁਰਾਨ ਸਿਮਰਤ ਅਰ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਿਅਕ ਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿ ਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀ ਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠ ਤੀ ਕਾਏ, ਕਈ ਕੋਟ ਘਾਲੈ ਥਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛੁ ਪ੍ਰਭ ਕਹਿ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗੈ ਸਤਸੰਗ, ਪਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਾ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਹਰ ਖੰਡ, ਕਈ ਕੋਟ ਆਕਾਸ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ,

ਬ੍ਰਹਸਪਤੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਥਾ ਪਿਉ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰਿਆ ਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ

ਹੈ। ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸਕੇ ਰਾਸ ਘਾਟ ਘਾਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆਪ ਬਣਾਈ ਨਾਨਕ ਜੀ ਵੈ ਦੇਖ ਬਡਾਈ ਇਸਕਾ ਬਲ ਨਾਹੀ ਸੁਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਭਾਵੈ ਸੋਈ ਫੁਨਤੀ ਹੋ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰਖ ਰੰਗ ਹਸੈ।

ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਤਾਰੀ ਲਾਵੇ ਧਿਆਨ, ਕਬੂ ਤਰ ਤੀਰਥ ਇਸਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀ ਆਨ, ਕਜੋਨ ਪਰਮੈ ਪਰਮੀ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰ ਨ ਕੋਏ, ਕਬੂ ਸਾਧ ਸੰਗਤੇ ਪਾਵੈ, ਉਸ ਅਸਥਾਨ ਤੇ ਬਉਣ ਆਇਆ ਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ,

ਧਨਵੰਤਾ ਵੇ ਕਰ ਗੁਰ ਬਾਵੇ ਤ੍ਰਿਣ ਸਮਾਨ ਕਥ ਸੰਗ ਨਾ ਜਾਵੇ ਬਉ ਲਸਕਰ ਮਾਨ ਕੇ ਉਪਰ ਕਰੇ ਆਸ ਪਲ ਭੀਤਰ ਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ।

ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ ਜਾ ਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਕਟੇ ਲਖ ਔੜਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤਿਪਤਾ ਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋਰਾ ਜੈ ਸੁਪਨ ਮਨੋਰਥ ਬ੍ਰਿਥੈ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਣਕ ਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਣਕ ਰਾਵਨ ਕਰਨੈ ਹਾਰਿ ਇਸਕੈ ਹਾਥ ਕਾਮ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪੇ ਆਪ ਰਭ ਸੋਏ ਜੋ ਕਿਛ

ਨਾਨਕ ਸਦ ਹੀ ਰਹੇ ਅਸਮਾਏ ਆਪ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀ ਨੂੰ ਆਪਣ ਵਿਸਥਾਰ ਸਭ ਕਛਿ ਉਸਕਾ ਉਹ ਕਰਣੇ ਹਾਰ ਉਸਤੇ ਭਿੰਨ ਕਹ ਹੋ ਕਿਛੁ ਹੋਏ ਥਾਂ ਤਨੰਤਰ ਏਕੈ ਸੋਏ ਆਪਣੇ ਚਲਤੇ ਆਪ ਕਰਣੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨੇ ਆਪਣੇ ਮਾਹੀ ਨਾਨਕ ਕੀਮਤ ਕੰਨ ਨ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ

ਰੇਅਸਪਦੀ ਸੰਤ ਕੈ ਦੁੱਖ ਨਿਆਰ ਜਾ ਘਟੈ ਸੰਤ ਕੈ ਦੁੱਖਨ ਜਮਤੇ ਨਹੀਂ ਛੁਟੈ ਸੰਤ ਕੈ ਦੁੱਖਨ ਸੁਖ ਸਭ ਜਾਏ ਸੰਤ ਕੈ ਦੁੱਖਨ ਨਰਕ ਮੈਂ ਪਾਏ ਸੰਤ ਕੈ ਦੁੱਖਨ ਮਤ ਹੋਏ ਮਲੀਨ ਸੰਤ ਕੈ ਦੁੱਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰਖੇ ਨਾ ਕੋਏ ਸੰਤ ਕੈ ਦੁੱਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਸੰਤ ਕੇ ਦੁੱਖਨ ਤੇ ਮੁਖ ਪਵੈ ਸੰਤਨ ਕੈ ਦੁੱਖਨ ਕਾਗ ਜਿਉਂ ਲਵੈ ਸੰਤਨ ਕੈ ਦੁੱਖਨ ਸਰਪ ਜੋਨ ਪਾਏ ਸੰਤ ਕੈ ਦੁੱਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁੱਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁੱਖਨ ਸਭ ਕੋ ਚਲੈ ਸੰਤ ਕੈ ਦੁੱਖਨ ਤੇ ਸਭ ਜਾਏ ਸੰਤ ਕੈ ਦੁੱਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੈ ਤਾਏ ਪੀਗਤ ਪਾਏ ਸੰਤ ਕਾ ਨਿੰਦਕ ਮਹਾਤ ਤਾਏ ਸੰਤ ਕਾ ਨਿੰਦਕ ਖਿੰਟਕੰਨਾ ਪਾਏ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਸਤੇ ਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੈ ਤਾ ਉਸਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕੇ ਦੁਖੀ ਕੋ ਸਭ ਤੇ ਆ ਗਏ ਸੰਤ ਕਾ ਦੁਖੀ ਮਾਂ

ਮਛਲੇ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਪਾਵਕ ਇੰਦਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟੈ ਅਕੇਲਾ, ਜਿਉਂ ਬੁਆੜ ਤਿਲਖੇਤ ਮਾਹੀ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿਥੇ ਆਕਾਹਤ। ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋਤਿ ਸੁਭਾਵੈ ਸੋਇ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ। ਸੰਤ ਕੇ ਦੁਖੀ ਕੀ ਪੂਜਨ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੈ ਦੁਖ ਨਾ ਤਰੇ ਸਹਿ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ ਪਿਆ। ਕਿਰਤ ਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸਕੇ ਉਹ ਕਾਣ ਹੈ ਹਰ, ਸਦਾ ਸਦਾ ਤਿਸਕਾ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆ ਬਹੁ ਸਾਸ ਗਿਰਾਸ। ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀ। ਆਪਣਾ ਖੇਲੇ ਆਪ ਕਰਣੈ ਹਰ, ਦੂਸਰ ਕੌਣ ਕਹਿ ਵਿਚਾਰ। ਜਿਸਨੂੰ ਕਿਰਪਾ ਕਰੈ

ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਤੁਤ ਕੀਓ ਸੋ ਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਨਹੁ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰਿਆ ਸੋ ਸੇਵਕ ਕਉ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਿਤ ਸੋਦਿਤ ਸੋਦਿਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖਾਂ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਹਿ ਕਿਛ ਜਨਮ ਹੈ ਨਹਿ ਕਿਛ ਮਰਿਆ ਪੰਚਲ ਤੇ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚਤਾ ਪਿਓ ਤਾਪ

ਪ੍ਰਭ ਕੇ ਸੇਵਕ ਸਗਲੇ ਉਦਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਆਪੇ ਮੇਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰਹਿ ਬੜ ਭਾਗੈ, ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕਾ ਉੱਤਮ ਕਰਮਾਨ, ਜੋ ਕਿਛੁ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਇ ਹੋਵੈ ਸੋ ਹੋਏ, ਕਰਣੈ ਹਰ ਪਛਾਣੈ ਸੋਏ,

ਬ੍ਰਹਿਸਪਤੀ ਟੂਟੀ ਗਾਂਢਨ ਹਰ ਗੋਪਾਲ ਸਰਬ ਜੀ ਆਇਆ ਪੇ ਪ੍ਰਤਿਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਤਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪੇ ਅਵਿਨਾਸੀ ਪ੍ਰਭ ਆਪੇ ਆਪੇ ਆਪਣ ਕੀ

ਨਾਨਕ ਸੋ ਜਨ ਸਦਾ ਅਰੋਗ, ਜਿਉਂ ਮੰਦਰ ਕਉ ਥਾਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ, ਗੁਰਚਰਨ ਲਖਤ ਨਿਸਤਰੈ, ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉਂ ਮਾਉ ਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਅਰਲੋਚਾ ਪੂਰ, ਮਨ ਮੂਰਖ ਕਾਏ ਬਿਲ ਲਾਈਐ, ਪੁਰਬ ਲਿਖੇ ਕਾਲ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵ ਨਹਾਰੇ, ਅਵਰ ਤਿਆਗ ਤੂ ਤਿਸੈ ਚਿਤਾਰ, ਜੋ ਕਛ ਕਰੈ ਸੋਇ।

ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮਹਿ ਤੋਲ। ਲਾਦਕੇ ਸੰਤ ਸੰਗ ਚਾਲੇ, ਅਬਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ।

ਸਾਧਕੀ ਧੂਰ ਕਰਹੋ ਇਸਨਾਨ। ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਗੰਤੇ ਸਾਧੂ ਰਾਖੈ, ਅਰਗੁਣ ਗਾਇ ਅੰਮ੍ਰਿਤ ਰਸ ਆਖੈ, ਓਟ ਗਏ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਾ ਜੀਵਾਲਨ ਹਾਰ, ਭੂਖੈ ਕੋ ਦੇਵਤੇ ਆਧਾਰ, ਸਰਮ ਨਿਦਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਾਹਣਾ ਪਾਏ, ਸਭ ਕਿਛ ਕਿਸ ਤਿਸ ਕਾ ਉਹ ਕਰਣਾ, ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਏ ਕਰਣੀ, ਕਰ ਕਿਰਪਾ ਜਿਸ ਕਾ ਨਾਮ ਦੀ ਆ, ਨਾਨਕ ਸੋ ਜਨ ਨਿਰਮਲਤੀ ਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨਿਆ ਵੈ ਹਰ ਪ੍ਰਭ ਚੀਤ।

ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਤਿਆਇ ਤਿਆਇ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੇ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਤਿਆ ਵੈਸੇ ਤੇ ਗੁਣ ਮੈਂ ਜਾ ਕੋ ਪਰਮਾਏ

ਨਾ ਚਲਤ ਕਰੇ ਖਿਨਮਾਏ। ਪੂਰਿਓ ਪੂਰਨ ਸਭ ਠਾਏ, ਨਾਨਾ ਵਿਧ ਕਰਮੰਤ ਬਣਾਈ, ਆਪਣੀ ਕੀਮਤੇ ਆਪੇ ਪਾਈ। ਸਭ ਘਟ ਦਿਸਕੇ ਸਭ ਦਿਸਕੇ ਠਾਓ, ਜਪ ਜਪ ਜੀਵੈ ਨਾਨਕ ਕਰਣਾਓ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸ਼੍ਰਵਨ। ਕਰ ਕਿਰਪਾ ਜਿਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤਿਪੁਰਖ ਸਮਾਏ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਜੈ ਜੇ ਕੋਏ, ਨਾਮ ਜਪਤਾ ਕੀ ਗਤ ਹੋਏ।

ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਏ ਓਏ ਦਾਤੇ ਦੁੱਖ ਕਾਟ ਨੂੰ ਹਾਰੇ ਜਾ ਕੈ ਸੰਗਤ ਰਹਿ ਸੰਸਾਰ ਜਨ ਕਾ ਸੇ

0: ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਤ ਸੁਨਤਾ ਬੁਝਨ ਹਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੈ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੈ ਤਿਸ ਮਾਇ ਸਮਾਨਾ ਬਸ ਮਾਇ ਲੈ ਬਸ ਗਡਾਈ ਤਾ ਕੋ ਪਿੰਨਾ ਕਾ ਨਾ ਜਾਈ ਬੂਝੈ ਬੂਝਨ ਹਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਪ੍ਰਭ ਪਾਲਣ ਹਾਰਾ ਸੇਵਕ ਹੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕੱਢ ਤਿਆਪ ਤਾਂ ਕੋ ਰਾਖਤ ਤੇ ਕਰ ਹਾਥ ਮਾਨਸ

ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ਿਆ ਵਰਨਾ ਤਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਾਹੋ ਨਾਨਕ ਜਨ ਕੈ ਸਤ ਕਾਮ ਬੋਲੋ ਜਹ ਜੇ ਬਾਦ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰ ਹੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉਂ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਪਖਾਨੂ ਤਿਸ ਕਾ ਗੁਣ ਕਹਿ ਏਕ ਨ ਜਾਨੋ ਆਠ ਪੈ ਪ੍ਰਭ ਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋ ਕਾ ਦਾਤਾ ਤਿਸ ਕੀ ਸਨ ਸਭ ਸੁਖ ਪਾਵੈ ਤਿਸ ਕਹਿ ਦਸਾ ਭਾ ਮਿਟਾਵੈ

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਦੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬਟਪਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕੱਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਧਿਆਵੈ ਮਨ ਵੇਚੈ ਸਤਿਗੁਰ ਕਹਿ ਪਾਸ ਤਿਸ ਸੇਵਕ ਕੇ

ਤਲੇ ਭਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾਓ ਅਨਕ ਵਾਰ ਗੁਰ ਕੋ ਬਲ ਜਾਓ ਸਰਨ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕੈ ਆਪ ਨਹੀਂ ਕਜ ਭਰਮ ਸਹਿਸ ਸਿਆਣ ਭਲਿਆ ਨ ਜਾਈਐ ਨਾਨਕ ਐਸਾ ਗੁਰ ਵਡ ਭਾਗੀ ਪਾਈ ਹੈ ਸਫਲ ਦਰਸ਼ਨ ਭੇਖਤ ਪੁਨੀਤ ਪਰ ਸਤ ਚਨਗਤ ਨਿਰਮਰੀਤ ਪੇਟਤ ਸੰਗ ਰਾਮ ਗੁਣ ਰਵੇ ਪਾ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨਿਆ ਗਾਨੇ ਮਨ ਸੰਤੋ ਕਦਮ ਪਤੀਆਨੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ ਅੰਮ੍ਰਿਤ ਦਿਸ਼ਟ ਭੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਬਾ ਏਕ ਉਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾ ਪਹੁੰਚਤ ਪ੍ਰਾਣੀ ਅਗਮੇ ਅਗੋਚਰ ਭ੍ਰਮ ਨਿਰਵਾਣੀ ਨਿਰਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਭਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼ ਜਾਂ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਸੇ ਨਾਸੇ ਤਪਤ ਮਾਹੇ ਠੰਡ ਵਰਤਾਈ ਆਨੰਦ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਆਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭੋਏ ਬਸੇ ਸਗਲ ਬਿਆਦਮਾਨ ਤੇ ਕਹਿ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਸਿਤ ਪਾਈ ਚੂਕੇ ਪ੍ਰਭ ਗਵਣ ਸੁਨ ਨਾਨਕ ਹਰ ਹਰ ਜਸ ਰਵਣ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਣਾ ਆਪਣੀ ਕਲ ਤਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ

ਨਾ ਛੂਟਣ ਹਾਰੇ ਸਿਮਰ ਸ਼ਾਸਤਰ ਵੇਦ ਵਿਚਾਰੇ। ਹਾਰ ਕੀ ਭਗਤ ਕਰੋ ਮਨ ਲਾਏ, ਮਨ ਮਨੁਸ਼ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਸੁਤ ਮੀਤ ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕਟਾਂਬ ਅਰਬੰਤਾ, ਇੰਤੇ ਕਹੋ ਤੋ ਕਮਰ ਸਨਾਥਾ। ਰਾਜ ਰੰਗ ਮਾਇਆ ਵਿਸਤਾਰ, ਇੰਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਤ ਸਵਾਰੀ, ਝੂਠਾ ਡੰਪ ਝੂਠ ਪਾ ਸਾਰੀ। ਜਿਨ ਦੀਏ ਤਿਸ ਬੁਝੇ, ਨਾ ਬਿਗਾਨਾ ਨਾ ਵਿਸਾਰ, ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਜੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕੈਤ ਰਦਗਤ ਪਾਵੋ। ਸਾਰ ਪੂਤ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨ ਗੁਣ ਗਾਓ। ਗੁਣ ਗਾਓ ਤੇਰੀ ਉਤਰ ਸਮੈਲ, ਬਿਨਸ ਜਾਏ ਹੋ ਮੈਂ ਬਿਖ ਫੈਲ। ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾ ਸਰਨਾਮ ਸਮਾਲ। ਛਾੜ ਸਿਆਨ ਪਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਹਰ ਪੂੰਜੀ ਸੰਚ ਕਰੋ ਵਿਹਾਰ, ਈਹਾਂ ਸੁਖ ਦਰ ਕੈ ਜੈਕਾਰ। ਸਭ ਨਿਰੰਤਰ ਏਕੋ ਦੇਖ, ਕਉ ਨਾਨਕ ਜਾਂ ਕੈ ਮਸਕ ਲੇਖ। ਏਕੋ ਜਪ ਏਕੋ ਸਲਾਹਿ, ਏਕੋ ਸਿਮਰ ਏਕੋ ਬਨਿਆਇ। ਏਕ ਸਕੇ ਗੁਣ ਗਾਉ ਅਨੰਤ, ਮੰਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰਿਓ ਪ੍ਰਭ ਵਿਆਪ। ਅਨਕ ਵਿਸਤਾਰ ਏਕ ਤੇ ਭਏ, ਏਕ ਰਾਤ ਪ੍ਰਾਸ਼ਦ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨ ਇੱਕ ਜਾਤਾ ਸਲੋਕ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸ਼ਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ।

ਚਰਨ ਕਮਲ ਸਿਉਂ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕੋ ਟੇਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਾਂ ਸੁਖ ਹੋਏ, ਹਰਸ ਪਾਵੈ ਵਿਰਲਾ ਕੋਏ, ਜਿਨ ਚਾਖਿਆ ਸੇ ਜੰਤਰ ਬਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸ਼ਨ ਆਣ ਸਭ ਤਿਆਗ, ਅੰਤ ਪ੍ਰਗਾਸ ਅੰਦਿਨ ਲਿਵਲਾਗ। ਬੜਭਾਗੀ ਜਪਿਆ ਪਰਵਸ ਹੋਏ, ਨਾਨਕ ਨਾਮ ਹਿਰਦੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨ ਮਨ ਦੁਖ ਪਰਮ ਗਇਆ, ਇਸ ਪੁਨੀ ਸਰਦਾ ਸਾ ਪੂਰੀ, ਰਵ ਰਿਆ ਸਾ ਸੰਗ ਹਜੂਰੀ। ਜਿਸ ਕਾ ਸਾਥ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਵਿਸਰੈ ਜੇ ਵਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰ ਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾ ਜਨ ਸੰਤ ਕਰੋ ਇਹ ਕਾਮ, ਆਣ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸ਼ੀ ਸਾਰ। ਸਰਵ ਕਲਿਆਣ ਸੁਖ ਨਿਤ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਧੂਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸਵਾਉ, ਨਿਤਰੋ ਪੇਗਦਰ ਸੁਖ ਹੋਏ, ਮਨ ਮਿਕਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੂ ਭਾਵੈ ਸੰਗ, ਏਕ ਬਿਸਤ ਦੀਜੈ ਕਰ ਮਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਿਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣੀ ਆਧਾਰ, ਜੋ ਜੋ ਜਪੈ ਸੋਏ ਪਨੀਤ, ਭਗਤ ਪਾਏ ਲਾਵੈ ਮਨਹੀਤ। ਹਮ ਨਿਰਗੁਣ ਯਾਰ ਨੀਚ ਜਾਨ, ਨਾਨਕ ਤੁਮਰੀ ਸ਼ਨ ਪੁਰਖ ਭਗਵਾਨ, ਸਰਬੈ ਗੁਟ ਮੁਕਤ ਮੁਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਭੋ ਭੋਜਨ ਕਾਪੜ ਸੰਗੀਤ, ਰਸਨਾ ਜਪਦੀ ਹਰ ਹਰ ਨੀਤ।

ਹੀ ਫਿਰ ਜਾਪ ਅਸ਼ਟਪਦੀ ਜਾਪੇ ਅਕਾਰ ਕਾਸ਼ ਨਾ ਦਸ਼ਟੇਤਾ ਪਾਪ ਪੁੰਨ ਤਪ ਕਹਿਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚਿਹਰ ਨਾ ਜਾਪਤ ਤਬ ਹਰਕ ਸੋ ਕੋ ਕਿਸੈ ਵਿਆਪਤ ਜਬ ਆਪਣੇ ਆਪ ਆਪ ਪਰ ਬ੍ਰਹਮ ਤਬ ਮੋਹ ਕਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਨ ਕਰਨੈ ਹਾਰ ਨ ਦੂਜਾ ਜਪ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਤ ਕੋ ਕਿਸ ਕੋ ਗਨੀ ਜਬ ਏ ਕੈ ਰਗਮ ਅਪਾਰ ਤਬ ਨਰਕ ਸੁਰਗ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਪਾਏ ਤਬ ਸ਼੍ਰੀ ਸ਼ਕਤ ਕੋ ਕਿਤ ਠਾਏ।

ਅਸ਼ਟਪਦੀ ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਚਕ ਹੋਏ ਆਪਣ ਸੂ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮ ਦਸੀ ਦਾਤ ਕਾ ਬੇਤਾ ਨਾਲ ਨੂੰ ਸਭ ਸਿਸ਼ਟ ਕਾ ਜੇਤਾ ਜੀ ਜੰਤ ਸਭ ਤਾਂ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸਰਾ ਕਰ ਕੋਈ ਨਾ ਮਾਰੈ ਸੋ ਮੂੰਹ ਜਿਸ ਮਨੋ ਵਿਸਾਰੈ ਤਿਸ ਤਾਂ ਜਬਰ ਕਹਾਂ ਕੋ ਜਾਏ ਖਾਸਿਰ ਏਕ ਰੰਜਰ ਆਏ ਜੀ ਕੀ ਯੁਗਤ ਜਾਂ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤੀ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਦਇਆਲ ਸਭ ਉਪਰੋਕਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੀਰੇ ਹੋ ਬਿਆਪ ਵਰਤ ਭਾਲੈ ਜੀਨ ਬਹੁਭਾਤ ਜੋ ਜੋ ਰਚੋ ਸ ਤਿਸੈ ਇਤਿਹਾਤ ਜਿਸ ਭਾਵ ਤਿਸੈ ਜਿਸ ਭਾਵ ਹੈ ਤਿਸਲੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਹੈ ਨਾ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝਪਨ ਪਦ ਪਾਈ ਸਥਿਤੀ ਉੱਪਰ ਨਹੀਂ ਵਿਚਾਰ ਜਾਂ ਕਹਿ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਜਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਧਨ ਕਾ ਇਹ ਸਵਾਓ ਆਠ ਪਹਿਰ ਪਰ ਵੇਖੋ ਹਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਲਤ ਦਿਓ ਲਿਓ ਸਵਾ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤੇ ਸੱਚ ਪ੍ਰੀਖਿਆ ਮਨ ਤਨ ਨਾਮ ਚ ਭੋਲੀ ਬਿਲਾਏ ਦੁੱਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਪਉ ਨ ਆਵੈ ਜਾਏ ਤਿਸੇ ਦੁਰ ਕਹਾਂ ਕੋ ਜਾਏ ਉਭਰੈ ਰਾਕਣ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪਰ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ

ਮਤ ਪੂਰੀ ਅੰਮ੍ਰਿਤ ਜਾ ਕੇ ਦੇਸ਼ਟ ਦਰਸ਼ਨ ਪੇਖ ਉਦਰ ਸੇਠ ਚਰਨ ਕਮਲ ਜਾ ਕੇ ਅਨੂਪ ਸਫਲ ਦਸ ਸੁੰਦਰ ਰੂਪ ਧਨ ਸੇਵਾ ਸੇਵਕ ਪਰਵਾਣ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਧਾਨ ਨਿਹਾਲ ਤਾਂ ਕਹਿ ਨਿਕਟਨ ਆਵਦ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾਮੀਠਾ ਸਕਲ ਸਮਗਰੀ ਇੱਕ ਸਘਟ

0: ਸੁਨ ਸਮਾਧ ਅਨੰਦ ਤੈ ਨਾਦ ਕਹਿ ਨਾ ਜਾਈ ਅਚਰਜ ਸਮਾਧ ਤੇ ਦੇਖਿਆ ਆਪ ਦਿਖਾਏ ਨਾਨਕ ਤੀਜਾ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਘੜ ਘੜ ਵਿਆਪਰਿਆ ਭਗਵੰਤ ਧਰਨ ਮਾਇਆ ਆਕਾਸ਼ ਪਿਆ ਸਰਵ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਅਗੈ ਤੈਸਾ ਕਰਨ ਪੌਣ ਬਣੀ ਵੈ ਸੰਤਨ ਵਾਏ ਚਾਰ ਗੁਣ ਦਾ ਦਿਸੈ ਸਮਾਏ ਤਿਸਤੇ ਪਿੰਡ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਤ ਮੈਂ ਦੇਖ ਸੱਚੇ ਸੂਨ ਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬਹੂੰ ਡੋਲੈ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲਨਾ ਕਬਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਹਲਾ ਪਾਈਐ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮੈਂ ਇਹ ਵਿਸ਼ਵਾਸ ਸੰਤ ਜਨਾ ਕਾ ਭੇਖ ਸਰਬ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿੰਜਾ ਤਤ ਸਖੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਸੁਖ ਮਾਨਿਆ ਕਰਨ ਕਰਾਵਣ ਹਾ ਪ੍ਰਭ ਜਾਣੇ ਅੰਤਰ ਵਸੇ ਬਾਰ ਪੀ ਹੋਈ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਦਿਸ ਭਾਵ ਦੇ ਸਕਲੀ ਉਤਪਾਤ ਜਿਸ ਭਾਵੈ ਦਾ ਕਰੇ ਵਿਸਤਾਰ ਦਿਸ ਭਾਵੇ ਦਾ ਏਕ ਅੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਪਾਵੈ ਤਿਸ ਲਈ ਮਲਾਏ ਕਵਨ ਕਵਨ ਕਹੀ।

ਹਰੀ ਕੀਨੀ ਮਾਇਆ ਸਭ ਕਹਿ ਮਧ ਅਲਿਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਲੈ ਸਮਾਇਸ ਤੇ ਉਸ ਨਾ ਹੀ ਬੁਰਾ ਉਰਿਆ ਕਹੋ ਕਿਨੈ ਕਛ ਕਰਾਂ ਆਪ ਭਲਾ ਕਰਦੂ ਤਿਆ ਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ।

ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅਮਰ ਰਸ ਪੀਓ ਚਿਤ ਚਿਤਮੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾ ਸਿਮਰ ਸਿਮਰਨਾ ਬਾਰੰਬਾਰ ਨਾਨਕ ਜੀ ਗਾਏ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਰੇ ਅਤਨ ਸੁੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕਾਂ ਨੇ ਸਥਾਰ ਸਫਲ ਜੀਵਨ ਸਫਲਤਾ ਕਾਰ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾ ਦਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਤ ਕੈ ਮਾਥੇ ਨਾਨਕ ਉਦਰੇ ਤਿਨ ਕੇ ਸਾਥੇ ਸਨ ਯੁਗ ਸੁਨ ਸਨੀ ਆਏ ਕਰ ਕਿਰਪਾ ਪਰ ਵਿਆਪ ਮਿਲਾਏ ਮਿਟ ਗਏ ਬੈਰ ਭਏ ਸਬਰੇ ਨੇ ਅਮਦ ਨਾਮ ਸਾਧ ਸੰਗਲੇ ਨੇ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨੀ ਕਾਗਰ ਜੀਤ ਸੁਖਮਣੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੈ ਸੋ ਹੋਤ ਨਿਦਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਇਆ ਸਥਾਨ ਬਹੁ ਨ ਹੋਵੇ ਆਵਣ ਜਾਨ ਹਰ ਤਨ ਖਾਲ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਪ ਸ਼ਾਂਤ ਰਿੱਧ ਨਵ ਰਿੱਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸੇਠ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਦ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਪੇਤਾ ਸਮਦਸ਼ਟੀ ਏਕ ਦਿਸ਼ਚੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਵਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਭੇਦ ਵਖਾਣੀ ਸਗਲ ਮਤਾਤ ਕੇਵਲ ਹਰਨਾ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੂਟੈ ਜਾਂ ਕੈ ਮਸਤ ਕਰਮ ਪਰ ਪਾਏ ਸਾਧ ਸ਼ਰਨ ਨਾਨਕ ਤੇ ਆਏ

ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਸਰਦਾਰ ਅਮਰਜੀਤ ਸਿੰਘ, ਬੀਬੀ ਗੁਰਪ੍ਰੀਤ ਕੌਰ ਅਤੇ ਇਹਨਾਂ ਦੀ ਬੇਟੀ ਸਿਮਰਨਪ੍ਰੀਤ ਕੌਰ, ਤਿੰਨਾਂ ਦੇ ਜਨਮਦਿਨ ਨੂੰ ਮੁੱਖ ਰੱਖਦਿਆਂ ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਤੱਕ ਕੇ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੇਵਾ ਲਈ ਉਪਰੰਤ ਕੀਰਤਨ ਹੋਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਬੇਟੀ ਸਿਮਰਨਪ੍ਰੀਤ ਕੌਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ। ਬੱਚੇ ਨੂੰ ਲੰਬੀ ਆਰਜ਼ਾ, ਮਾਤਾ ਪਿਤਾ ਦੇ ਆਗਿਆਕਾਰ, ਉੱਚੀ ਵਿੱਦਿਆ, ਚੰਗੀ ਸਿਹਤ, ਗੁਰਸਿੱਖੀ ਵਾਲਾ ਜੀਵਨ ਬਖਸ਼ਣ, ਗੁਰਮਤ ਦੇ ਧਾਰਨੀ ਬਣਾਉਣ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ, ਜੀਵਨ ਦੇ ਵਿੱਚ ਕਾਮਯਾਬੀਆਂ ਤਰੱਕੀਆਂ ਬਖਸ਼ਣ। ਸੋ ਪਿਆਰ ਵਾਲੇ ਹੋ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਾਹਿਬ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨੀ ਦਿਆਵੈ ਧਾਏ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ, ਤਾਨਿਆਰਿਆਂ ਨਾਲ ਚੜ੍ਹਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾ ਸਿੰਘ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ। ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ, ਮਤ ਉੱਚੀ ਮਤ ਪਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ ਸੱਚੇ ਪਿਤਾ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਮਤ ਕੀਤੀ। ਆਪ ਜੀ ਕਾ ਫਰਮਾਨ ਹੈ, ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉੱਠ ਪੀਵੋ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਚਰਨ ਸੇਵਕ ਸਰਦਾਰ ਅਮਰਜੀਤ ਸਿੰਘ, ਬੀਬੀ ਗੁਰਪ੍ਰੀਤ ਕੌਰ ਅਤੇ ਇਹਨਾਂ ਦੀ ਬੇਟੀ ਸਿਮਰਨਪ੍ਰੀਤ ਕੌਰ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਪਰਿਵਾਰ ਨੇ ਆਪ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਤੱਕ ਕੇ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੇਵਾ ਲਈ, ਉਪਰੰਤ ਕੀਰਤਨ ਹੋਏ, 6 ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ, ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ, ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਗਾਂ ਤੋਂ ਸਮਤ ਬਖਸ਼ਣੀ, ਸਤਿਗੁਰੂ ਜੀ ਕਿਰਪਾ ਕਰਨੀ, ਬੇਟੀ ਸਿਮਰਨਪ੍ਰੀਤ ਕੌਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਲੰਬੀ ਆਰਜਾ ਮਾਤਾ ਪਿਤਾ ਦੇ ਆਗਿਆ ਘਰ, ਉੱਚੀ ਵਿੱਦਿਆ, ਚੰਗੀ ਸਿਹਤ ਦੀ ਦਾਤ ਬਖਸ਼ਣੀ, ਬੱਚੇ ਨੂੰ ਜੀਵਨ ਦੇ ਵਿੱਚ ਕਾਮਯਾਬੀਆਂ, ਜੀਵਨ ਦੇ ਵਿੱਚ ਤਰੱਕੀਆਂ ਬਖਸ਼ਣੀਆਂ, ਸਤਿਗੁਰੂ ਜੀ ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕੇ ਪਰਿਵਾਰ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ, ਗੁਰਸਿੱਖੀ ਵਾਲਾ ਪਿਆਰ ਬਖਸ਼ਣਾ, ਗੁਰਸਿੱਖੀ ਵਾਲਾ ਜੀਵਨ ਬਖਸ਼ਣਾ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰਮਾਲਾ ਸਾਹਿਬ ਭੇਟਾ ਕੀਤੇ ਗਏ ਨੇ, ਅੰਗੀਕਾਰ ਕਰਨੀ, ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜਦੇ ਕਰਜ ਨੇ ਸਤਿਗੁਰੂ ਜੀ, ਪਰਿਵਾਰ ਦੀ ਦਸਾਂ ਨਹੁੰ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਅਜਰ ਦਰ ਪ੍ਰਵਾਨ ਹੋਵੇ, ਪਰਿਵਾਰ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ, ਜੋ ਜੀ ਛਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਕਦਮ ਕਦਮ ਲੇਖੇ ਲਾਉਣੇ, ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਹੈ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸ ਇਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਆ।

ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਇਆਲੂ ਹੁਆ ਪਰ ਬ੍ਰਹਮ ਸੁਆਮੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਵਡਭਾਗਾ ਹੈ ਪਰਿਵਾਰ ਸਰਦਾਰ ਅਮਰਜੀਤ ਸਿੰਘ, ਬੀਬੀ ਗੁਰਪ੍ਰੀਤ ਕੌਰ, ਤਿਨ੍ਹਾਂ ਦੀ ਬੇਟੀ ਸਿਮਰਨਪ੍ਰੀਤ ਕੌਰ ਦੇ ਜਨਮਦਿਨ ਨੂੰ ਮੁੱਖ ਰੱਖਦੇ ਹਾਂ। ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਤੱਕ ਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੇਵਾ ਲਈ ਉਪਰੰਤ ਕੀਰਤਨ ਹੋਏ। ਸਤਿਗੁਰੂ ਜੀ ਕਿਰਪਾ ਕਰਨ ਸਮੁੱਚੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਪਰਿਵਾਰ ਨੂੰ ਸੁੱਖ ਸ਼ਾਂਤੀ, ਤੰਦਰੁਸਤੀ, ਦੇਹ ਰੋਗਤਾ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਸਤਿਗੁਰਾਂ ਦੀ ਗੁਰਬਾਣੀ ਦੇ ਜਾਪ ਕਰਦਿਆਂ ਤੋਂ, ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ, ਹੁਣ ਵੀਰ ਜੀ ਹਾਜ਼ਰ ਨੇ, ਤਿੰਨਾਂ ਪਾਸੋਂ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਸਰਵਣ ਕਰੀਏ ਅਤੇ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੇਤਰ ਬੰਦ ਕਰਕੇ ਬੋਲ ਕੇ ਅਭਿਆਸ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ぐるわぐるわぐるわぐるわ

ਅੰਤਰਗਤ ਹੋ ਜਾਈਏ ਜੀ। ਜਦੋਂ ਸਵਾਸ ਅੰਦਰ ਜਾਏ ਵਾਹੀ ਮਹਿਸੂਸ ਕਰਨਾ ਹੈ, ਜਦੋਂ ਸਵਾਸ ਬਾਹਰ ਆਏ ਗੁਰੂ ਮਹਿਸੂਸ ਕਰਨਾ ਹੈ। ਆਪਣਾ ਧਿਆਨ ਆਪਣੇ ਸਰਵਣਾਂ ਦੇ ਵਿੱਚ ਰੱਖਣਾ ਹੈ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਿਸੰਗ ਜੀਓ, ਸਤਿਗੁਰੂ ਜੀ ਨੇ ਆਪਣੇ 'ਤੇ ਅਪਾਰ ਕਿਰਪਾ ਕੀਤੀ, ਆਪਾਂ ਨੂੰ ਆਪਣੀ ਪਵਿੱਤਰ ਗੋਦ ਵਿੱਚ ਬਿਠਾ ਕੇ ਸਵਾਸ ਗ੍ਰਾਸ ਸਿਮਰਨ ਕਰਾਇਆ। ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਅਤੇ ਜਦੋਂ ਅਸੀਂ ਸਵਾਸ ਗ੍ਰਾਸ ਸਿਮਰਨ ਕਰਦੇ ਹਾਂ ਗੁਰੂ ਦੀ ਮਤ ਦੁਆਰਾ, ਅਤੇ ਮਹਾਰਾਜ ਸਮਝਾਉਂਦੇ ਹਨ, ਸਵਾਸ ਗ੍ਰਾਸ ਜੋ ਧਿਆਵੇ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਕਿਉਂਕਿ ਆਪਾਂ ਸਾਰੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਉਂਦੇ ਹਾਂ, ਅਤੇ ਮਹਾਰਾਜ ਸਮਝਾਉਂਦੇ ਹਨ ਜੋ ਸਵਾਸ

ਵਾਹਿਗੁਰਾ ਸਿਮਰਨ ਕਰਦਾ ਹੈ ਉਹ ਸਾਡੇ ਮਨ ਨੂੰ ਭਾਉਂਦਾ ਹੈ। ਸੋ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ, ਸਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਨੇ ਆਪਾਂ ਨੂੰ ਇਹ ਸੁਭਾਗਾ ਸਮਾਂ ਬਖਸ਼ਿਆ, ਆਪਣੀ ਪਵਿੱਤਰ ਗੋਦ ਵਿੱਚ ਬਿਠਾ ਕੇ ਨਾਮ ਜਪਾਇਆ। ਸੋ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਦਰਮਾਲਾ, ਬਾਨੀ ਗੁਰਦੁਆਰਾ ਪ੍ਰਾ ਮਿਲਨੇ ਕਾ ਚਾਓ ਮੋਗਾ, ਅਤੇ ਉਹਨਾਂ ਵੱਲੋਂ ਵਰਸੋਹੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਦਰਮਾਲਾ, ਮੌਜੂਦਾ ਮੁਖੀ ਗੁਰਦੁਆਰਾ ਪ੍ਰਾ ਮਿਲਨੇ ਕਾ ਚਾਓ ਮੋਗਾ, ਬਹੁਤ ਬਹੁਤ ਧੰਨਵਾਦ ਆਪ ਰੱਬ ਰੂਪ ਸੰਗਤ ਦਾ, ਜਿਨ੍ਹਾਂ ਨਾਲ ਬੈਠ ਕੇ ਸਿਮਰਨ ਅਭਿਆਸ ਕਰਨ ਦਾ ਸੁਭਾਗਾ ਸਮਾਂ ਮਿਲਿਆ। ਸੋ ਸਿਮਰਨ ਅਭਿਆਸ ਕਰਦਿਆਂ ਏਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰ ਅਤੇ ਸਤਿਗੁਰ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਆਪ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਆਪਣੇ ਕੋਲ ਸਿਰਨੀ ਦੇ ਵਿੱਚ ਭਾਈ ਦਰਸ਼ਨ ਸਿੰਘ ਜੀ ਸਿਖਿਆਰਥੀ ਗੁਰਦੁਆਰਾ ਪ੍ਰਾ ਮਿਲਨੇ ਕਾ ਚਾਓ ਤੋਂ ਪਹੁੰਚੇ ਹੋਏ ਹਨ, ਜੋ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ 11 ਤਰੀਕ ਤੱਕ ਸ਼ਾਮ 7:20 ਤੋਂ ਲੈ ਕੇ 8 ਵਜੇ ਤੱਕ ਸਾਨੂੰ ਉਸ ਇਕੱਠ ਦਾ, ਉਸ ਸਾਡੇ ਪਿਤਾ ਦਾ, ਮਿਲਾਪ ਦਾ, ਰਸਤੇ ਦਾ ਭੇਤ ਦੇ ਰਹੇ ਹਨ। ਸੋ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਆਪਾਂ ਸਾਰਿਆਂ ਨੇ ਹਾਜ਼ਰੀ ਭਰ ਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਫਿਰ 19, 20, 21 ਔਰ 22 ਤਰੀਕ ਦੇ ਵੱਡੇ ਸਮਾਗਮ ਗੁਰਦੁਆਰਾ ਗਲੈਨਵੁੱਡ ਸਾਹਿਬ ਵਿਖੇ ਹੋ ਰਹੇ ਹਨ, ਜਿਸ ਵਿੱਚ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਦਰਮਾਲਾ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਲਈਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹ

ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਰਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।

ਤੁਦ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਰਨ ਹਾਰਾ। ਆਸਾ ਮਹੱਲਾ ਪਹਿਲਾ,

ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜਿਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਗੁਰ।

ਗੁਰਮਤਿ ਨਾਮ ਪੇਰਾ ਪ੍ਰਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਬਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗ ਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਭ

ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਜੀ ਹਰ ਅਨਿਕ ਅਨੇਕ ਅਨੰਤ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ

ਦੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਦੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ

ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉੱਧਰ ਮਾਹੀ ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਹੇ ਭਉਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ।

ਸਾਹਿਬ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ। ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਚ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਭਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਇਆਲ ਮਨੁ ਨਾਮ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ।

ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਦਾਤਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ, ਜੋ ਸੁਖਮਨੀ ਸਾਹਿਬ ਜੀ ਦੀ 15 ਨੰਬਰ ਅਸ਼ਟਪਦੀ ਦਾ ਪਦਾ ਨੰਬਰ 7 ਹੈ,

0: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 283 ਪਰ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਨੂੰ ਸੁਸ਼ੋਭਿਤ ਕੀਤਾ ਹੈ। ਸਤਿਗੁਰੂ ਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕਰਤੇ ਪੁਰਖ ਦੀ ਸਮਰੱਥਾ ਦਾ ਜ਼ਿਕਰ ਕਰਦੇ ਹਨ। ਉਹਦੀ ਅਸੀਮ ਤਾਕਤ ਜਿਹੜੀ ਹੈ ਜੋ ਸਮੁੱਚੇ ਸੰਸਾਰ ਦੇ ਵਰਤਾਰੇ ਵਿੱਚ ਵਰਤਦੀ ਹੈ ਉਹਦਾ ਜ਼ਿਕਰ ਕੀਤਾ। ਉਹਦੀ ਮਰਜ਼ੀ ਜਦੋਂ ਸੰਸਾਰ ਦੇ ਉੱਪਰ ਵਰਤਦੀ ਹੈ ਉਹਦਾ ਹੁਕਮ ਹੋਵੇ ਕਿ ਜਿਸ ਸਰੀਰ ਨੂੰ ਸੰਸਾਰ ਦੇ ਆਮ ਵੈਦਾਂ ਜਾਂ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਹੋਵੇ, ਕਰਤੇ ਪੁਰਖ ਵਿੱਚ ਸਮਰੱਥਾ ਹੈ ਉਹਦੇ ਵਿੱਚ ਦੁਬਾਰਾ ਤਾਕਤ ਭਰਨ ਦੀ, ਉਹਦੇ ਵਿੱਚ ਦੁਬਾਰਾ ਸਮਰੱਥਾ ਪੈਦਾ ਕਰਨ ਦੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਉਹੀ ਨਿਰਣਾ ਸਾਡੇ ਸਨਮੁੱਖ ਕੀਤਾ ਹੈ। ਪਾਤਸ਼ਾਹ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਏ। ਅੱਜ ਦਾ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਆਪਾਂ ਕਰਨੀ ਹੈ, ਸਤਿਗੁਰੂ ਦੀ ਕਿਰਪਾਲਤਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੋ ਅੱਜ ਦੇ ਸਮਾਗਮ ਹਨ, ਉਹ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਉਪਰੰਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦੇ ਵਿੱਚ ਦੀਵਾਨ ਸੱਜੇ ਨੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਸਾਡੇ ਸਨਮੁੱਖ ਪ੍ਰਤੱਖ ਕਰ ਦਿੱਤਾ ਹੈ ਕਿ ਜਿਸ ਦਿਨ ਕਿਸੇ ਸੰਤ ਪੁਰਖ ਦੀ ਅਵਸਥਾ ਜਿਹੜੀ ਹੈ ਕਰਤੇ ਪੁਰਖ ਦੇ ਨਾਲ ਇੱਕਮਿੱਕ ਲੀਨ ਹੋ ਜਾਏ ਜਾਂ ਸੁਰਤ ਕਰਕੇ ਕਰਤੇ ਪੁਰਖ ਦੇ ਵਿੱਚ ਰੱਤੀ ਭਰ ਵੀ ਭੇਦ ਨਾ ਹੋਵੇ, ਸੰਤ ਅਨੰਤ ਹੈ ਅੰਤਰ ਨਾ ਹੀ ਵਾਲੀ ਬਿਰਤੀ ਪੈਦਾ ਹੋ ਜਾਏ, ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਐਸੇ ਗੁਰਮੁਖ ਅਭਿਆਸੀ ਦੇ ਪ੍ਰਥਾਏ ਸ਼ਬਦ ਨੇ ਕਿ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ। ਸਤਿਗੁਰੂ ਕਹਿਣ ਲੱਗੇ ਐਸੇ ਮਹਾਤਮਾ ਦੀ ਸ਼ਰਨ ਵਿੱਚ ਕੋਈ ਸਮਰਪਿਤ ਹੋ ਜਾਏ ਉਹਦਾ ਪਾਰ ਉਤਾਰਾ ਅਟਲ ਹੈ, ਅਤੇ ਜੇ ਉਸੇ ਅਭਿਆਸੀ ਗੁਰਮੁਖ ਦੀ ਕੋਈ ਨਿੰਦਾ ਵਾਲੇ ਪਾਸੇ ਤੁਰ ਪਏ ਤਾਂ ਸਤਿਗੁਰੂ ਕਹਿਣ ਲੱਗੇ ਫਿਰ ਦੁਨੀਆਂ ਦੇ ਵਿੱਚ ਐਸੀ ਤਾਕਤ ਨਹੀਂ ਕੋਈ ਜਿਹੜੀ ਵਾਰ ਵਾਰ ਜਨਮ ਲੈਣ ਤੋਂ ਰੋਕ ਸਕੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਪ੍ਰਤੱਖ ਕਰ ਦਿੱਤਾ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜੀਵਨ ਦੇ ਵਿੱਚ ਸਾਡੇ ਉੱਪਰ ਇੱਕ ਬਖਸ਼ਿਸ਼ ਜਿਹੜੀ ਹੈ ਉਹ ਕਰਦੇ ਕਿ ਜੀਵਨ ਵਿੱਚ ਸੰਤ ਪੁਰਖਾਂ ਦਾ ਕਰਮ ਕੀ ਹੈ। ਸਤਿਗੁਰੂ ਸਾਹਿਬ ਜੀ ਨੇ ਕਿਹਾ ਕਬੀਰ ਸੇਵਾ ਕੋ ਦੋਏ ਭਲੇ, ਕੌਣ ਇੱਕ ਸੰਤ ਇੱਕ ਰਾਮ, ਕਹਿਣ ਲੱਗੇ ਸੰਸਾਰ ਦੀ ਸੇਵਾ ਦੇ ਵਿੱਚ ਦੋਵੇਂ ਹੀ ਚੰਗੇ ਹਨ, ਕੌਣ ਇੱਕ ਸੰਤ ਇੱਕ ਰਾਮ, ਇੱਕ ਅਕਾਲ ਪੁਰਖ ਅਤੇ ਇੱਕ ਸੰਤ ਪੁਰਖ। ਮਹਾਰਾਜ ਕਹਿਣ ਲੱਗੇ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ, ਨਾਮ ਜੇ ਕਰਤਾ ਪੁਰਖ ਜਿਹੜਾ ਹੈ ਉਹ ਮੁਕਤੀ ਦੀ ਦਾਤ ਦੇਣ ਵਾਲਾ ਹੈ, ਅਤੇ ਸੰਤ ਕਰਤੇ ਪੁਰਖ ਦੀ ਦਾਤ ਨਾਮ ਦੀ ਬਰਕਤ ਨੂੰ ਜੀਵਨ ਵਿੱਚ ਹਰੇਕ ਇਨਸਾਨ ਵਿੱਚ ਪ੍ਰਗਟ ਕਰਨ ਦਾ ਯਤਨ ਕਰਦਾ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਇਹ ਨਿਰਣਾ ਕਰਦੇ ਕਿ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਮਹਾਰਾਜ ਕਹਿਣਗੇ ਅਸਲ ਦੇ ਵਿੱਚ ਇਹ ਜੀਵਨ ਦੇ ਵਿੱਚ ਮਹਾਰਾਜ ਜੀ ਨੇ ਸਪਸ਼ਟ ਕੀਤਾ, ਪਰ ਇੱਕ ਨਿਰਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਮਹਾਰਾਜ ਕਹਿਣ ਲੱਗੇ ਕੋ ਅਭਿਆਸੀ ਐਸਾ ਹੋਵੇ ਜਿਹਦੀ ਸੁਰਤ, ਜਿਹਦਾ ਅੰਦਰ ਕਰਤੇ ਪੁਰਖ ਦੇ ਵਿੱਚ ਅਭੇਦ ਹੋਵੇ, ਵੱਖਰੇਵਾਂ ਕੋਈ ਨਹੀਂ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਫਿਰ ਐਸੇ ਗੁਰਮੁਖ ਅਭਿਆਸੀਆਂ ਦੇ ਪ੍ਰਥਾਏ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸ਼ਬਦ ਵਰਤਦਿਆਂ ਸਮਝਾਉਣ ਦਾ ਯਤਨ ਕੀਤਾ ਸੀ। ਮਹਾਰਾਜ ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਅਸਲ ਵਿੱਚ ਕੀ ਹੈ? ਮਹਾਰਾਜ ਕਹਿਣ ਲੱਗੇ ਕਿ ਉਸ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਅੰਮ੍ਰਿਤ ਦੀ ਵਰਖਾ ਕਰਨ ਵਾਲੀ, ਉਹਦੀ ਨਿਗਾਹ ਦੇ ਸਾਹਮਣੇ ਆਉਣ ਵਾਲਾ ਹਰੇਕ ਇਨਸਾਨ ਉਹਦਾ ਜੀਵਨ ਪਲਟ ਜਾਂਦਾ, ਉਹਦੇ ਜੀਵਨ ਵਿੱਚ ਤਬਦੀਲੀ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਸਮਦਰਸੀ, ਭਾਵ ਉਹਦੇ ਦਰਸ਼ਨਾਂ ਵਿੱਚ ਸਮਾਂਤਰਤਾ ਹੈ। ਭਾਵੇਂ ਉਹਦੇ ਦਰਸ਼ਨ ਕੋਈ ਵਿਚਾਰਧਾਰਾ ਦੇ ਵਿੱਚ ਨਿੰਦਕ ਬਿਰਤੀ ਜਾਂ ਵਾਸ਼ਨਾਵਾਂ ਵਿੱਚ ਰੱਤਿਆ ਹੋਇਆ ਇਨਸਾਨ ਉਹਦੇ ਔਰੇ ਵਿੱਚ ਚਲਾ ਜਾਏ, ਉਹਦੇ ਇਲਾਕੇ ਵਿੱਚ, ਉਹਦੇ ਦਾਇਰੇ ਵਿੱਚ ਚਲਾ ਜਾਏ, ਅਤੇ ਭਾਵੇਂ ਕੋਈ ਇਸ ਸੰਸਾਰ ਵਿੱਚ ਅਭਿਆਸੀ ਗੁਰਮੁਖ ਉਹਦੀ ਦ੍ਰਿਸ਼ਟੀ ਦੇ ਥੱਲੇ ਚਲਾ ਜਾਏ, ਫਰਕ ਕੋਈ ਨਹੀਂ, ਕਿਉਂਕਿ ਬ੍ਰਹਮ ਗਿਆਨੀ ਦੇ ਨਿੱਜ ਦੇ ਵਿੱਚ ਰੱਤੀ ਭਰ ਵੀ ਅੰਤਰ ਕੋਈ ਨਹੀਂ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਸਤਿਗੁਰੂ ਕਹਿਣ ਲੱਗੇ ਇਹ ਬ੍ਰਹਮ ਗਿਆਨੀ ਦਾ ਅੰਦਰ ਹੈ। ਮਹਾਂਪੁਰਖ ਬਾਬਾ ਰਾਮ ਸਿੰਘ ਜੀ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੀ ਸਾਂਝ ਜਿਹੜੀ ਹੈ ਉਹ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਨਾਲ ਬਹੁਤ ਅਤਿਅੰਤ ਰਹੀ ਹੈ। ਔਰ ਇੱਥੋਂ ਤੱਕ ਕਿ ਜੇ ਕਿਸੇ ਗੁਰਮੁਖ ਨੇ ਉਹਨਾਂ ਕੋਲ ਜਾਣਾ ਤਾਂ ਉਹਨਾਂ ਨੇ ਕਹਿਣਾ ਜੀ ਉਹਨਾਂ ਦੂਜਿਆਂ ਕੋਲ ਚਲੇ ਜਾਓ, ਅਤੇ ਜੇ ਉੱਧਰ ਜਾਣਾ ਉਹਨਾਂ ਕਹਿਣਾ ਦੂਸਰਿਆਂ ਕੋਲ ਚਲੇ ਜਾਓ। ਆਪਣੇ ਆਪ ਦੀ ਵਡਿਆਈ ਨਾ ਰੱਖਣੀ ਬਲਕਿ ਦੂਸਰੇ ਨੂੰ ਵੱਡਾ ਕਹਿ ਦੇਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਸ ਜੀਵਨ ਵਿੱਚ ਜਦੋਂ ਆਪਾਂ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਪੜ੍ਹਦੇ ਹਾਂ ਔਰ ਉਹਦਾ ਨਿਰਣਾ ਜਿਸ ਵਕਤ ਅਸੀਂ ਕਰਦੇ ਹਾਂ ਗੱਲ ਸਿਰਫ ਵਿਸ਼ਵਾਸ ਅਤੇ ਭਰੋਸੇ ਦੀ ਹੈ। ਇੱਕ ਕੈਪਟਨ ਕੁਝ ਸਮੇਂ ਵਾਸਤੇ ਛੁੱਟੀ ਆਏ ਸਨ ਫੌਜ ਵਿੱਚੋਂ, ਅਤੇ ਜਿਨ੍ਹਾਂ ਦਾ ਹਮੇਸ਼ਾ ਬਿਰਤੀ ਜਿਹੜੀ ਹੈ ਉਹ ਤਰਕਵਾਦੀ ਰਹਿੰਦੀ, ਤਾਰਕਿਕ ਬਿਰਤੀ 'ਤੇ ਰਹਿੰਦੀ, ਔਰ ਤਾਰਕਿਕ ਬਿਰਤੀ 'ਤੇ ਰਹਿਣ ਕਰਕੇ ਕਹਿੰਦੇ ਉਹ ਸਾਡਾ ਧਿਆਨ ਹਮੇਸ਼ਾ ਜਿਹੜਾ ਹੈ, ਕਿਉਂਕਿ ਜਿਹਦੇ ਕੋਲ ਜਿਹੜਾ ਮਹਿਕਮਾ ਹੈ ਉਹਦੀ ਸੁਰਤ ਵੀ ਉਸੇ ਤਰ੍ਹਾਂ ਹੀ ਕੰਮ ਕਰਦੀ। ਉਹ ਕਹਿੰਦੇ ਮੈਂ ਛੁੱਟੀ ਆਇਆ ਕੁਝ ਦਿਨਾਂ ਵਾਸਤੇ, ਅਤੇ ਸਭ ਤੋਂ ਵੱਡੀ ਭੁੱਲ ਜਿਹੜੀ ਮੇਰੇ ਜੀਵਨ ਵਿੱਚ ਹੋਈ ਕਿ ਜਿਹੜਾ ਆਈ ਕਾਰਡ ਸੀ ਅਤੇ ਉਹਦੇ ਨਾਲ ਜੋ ਕੁਝ ਪਰਸ ਵਿੱਚ ਸੀ ਉਹ ਸਾਰਾ ਕੁਝ ਹੀ ਚੋਰੀ ਹੋ ਗਿਆ ਕਿਸੇ ਪਾਸੋਂ, ਔਰ ਕਿਸੇ ਪਾਸਿਓਂ ਚੋਰੀ ਹੋ ਗਿਆ ਲੱਭਾ ਨਹੀਂ। ਬੜੀ ਕੋਸ਼ਿਸ਼ ਕੀਤੀ, ਬੜਾ ਯਤਨ ਕੀਤਾ, ਤਕਰੀਬਨ 2-3 ਹਫ਼ਤੇ ਖੱਪਦੇ ਰਹੇ ਕਿਸੇ ਪਾਸਿਓਂ ਵੀ ਕੋਈ ਸੁਰਾਗ, ਕਿਉਂਕਿ ਜੇ ਇਸ ਗੱਲ ਦੀ ਖਬਰ ਜਿਹੜੀ ਹੈ ਜੇ ਕਿਧਰੇ ਕਿਸੇ ਪੁਲਿਸ ਦਫ਼ਤਰ ਦੇ ਵਿੱਚ ਕੀਤੀ ਜਾਏ ਤਾਂ ਉਹਦਾ ਰਿਕਾਰਡ ਸਿੱਧਾ ਫੌਜ ਤੱਕ ਪਹੁੰਚਦਾ ਹੈ। ਹੁਣ ਇੱਥੇ ਕਹਿੰਦੇ ਮੇਰੀ ਬਿਰਤੀ ਬੜੀ ਤਾਰਕਿਕ ਸੀ, ਤਰਕ ਬਿਰਤੀ, ਮੈਂ ਨਹੀਂ ਸੀ ਮੰਨਦਾ ਕਿਸੇ ਅਭਿਆਸੀ ਜਾਂ ਕਿਸੇ ਗੁਰਮੁਖ ਨੂੰ। ਕਹਿੰਦੇ ਕਿਸੇ ਗੁਰਸਿੱਖ ਭਰਾ ਦੀ ਸੰਗਤ ਮਿਲੀ ਅਤੇ ਉਹਨਾਂ ਕਿਹਾ ਵੀ ਆਪਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਕੋਲ ਰਾਹ ਮਿਲੇਗਾ। ਕਹਿੰਦੇ ਅਸੀਂ ਅਰਦਾਸ ਕੀਤੀ ਗੁਰੂ ਚਰਨਾਂ ਵਿੱਚ ਅਤੇ ਉਸੇ ਵੇਲੇ ਗੁਰਮੁਖ ਪਿਆਰਿਆਂ ਆਖਿਆ ਵੀ ਆਪਾਂ ਮਹਾਂਪੁਰਖਾਂ ਦੇ ਕੋਲ ਚੱਲਦੇ ਹਾਂ, ਬਾਬਾ ਰਾਮ ਸਿਉਣਾ ਤੋਂ ਕੋਈ ਹੱਲ ਕੱਢਣਗੇ। ਉਸ ਕੈਪਟਨ ਨੇ ਉਹ ਕਹਿੰਦੇ ਮੇਰੇ ਬੋਲ ਸੀ ਵੀ ਮੇਰਾ ਇੱਦਾਂ ਹੱਲ ਕਿੱਦਾਂ ਨਿਕਲ ਜਾਏਗਾ, ਮੈਨੂੰ ਪਤਾ ਹੈ ਮੈਂ ਆਪਣੇ ਸਿਪਾਹੀ ਜਿਹੜੇ ਮੇਰੇ ਅਧੀਨ ਰਹੇ ਉਹਨਾਂ ਦਾ ਆਈ ਕਾਰਡ ਜਿਹੜਾ ਹੈ ਜੇ ਉਹ ਗਵਾਚ ਜਾਂਦਾ ਅਤੇ ਜੋ ਸਬੂਤਾਂ ਦੇ ਆਧਾਰ ਦੇ ਉੱਪਰ ਉਹਦਾ ਕੋਰਟ ਮਾਰਸ਼ਲ ਅਸੀਂ ਕਰ ਦਿੰਦੇ ਜਾਂ ਹੋ ਸਕਦਾ ਵੱਡੀ ਤੋਂ ਵੱਡੀ ਸਜ਼ਾ ਮਿਲਦੀ, ਕਿਉਂਕਿ ਇਹ ਨਹੀਂ ਗਵਾਚਣਾ ਚਾਹੀਦਾ ਬੰਦਾ ਗਵਾਚ ਜੇ ਕੋਈ ਗੱਲ। ਉਹ ਕਹਿੰਦੇ ਮੈਨੂੰ ਪਤਾ ਸੀ ਵੀ ਜਦੋਂ ਸਾਰਾ ਕੁਝ ਹੀ ਜਿਹੜਾ ਹੈ ਉਹ ਮੈਂ ਆਪਣੇ ਹੱਥੀਂ ਕਰਦਾ, ਮੇਰਾ ਬਚਾਅ ਕੋਈ ਨਹੀਂ, ਮੈਂ ਵੀ ਆਫਿਸਰ ਰੈਂਕ ਦਾ ਵਿਅਕਤੀ ਸੀ ਔਰ ਮੇਰੇ ਉੱਪਰ ਤਾਂ ਅਫਸਰਾਂ ਦੀ ਪੜਤਾਲ ਬੈਠਣੀ ਸੀ, ਕਹਿੰਦੇ ਮੈਂ ਉਸ ਗੁਰਮੁਖ ਦੇ ਨਾਲ ਮਹਾਂਪੁਰਖਾਂ ਦੇ ਜਾ ਕੋਲ ਬੈਠਾ ਜਾ ਕੇ ਅਤੇ ਇੱਕੋ ਗੱਲ ਆਖੀ, ਮਹਾਂਪੁਰਖੋ ਆ ਚਿੰਤਾ ਹੈ। ਕਹਿੰਦੇ ਜੇ ਚਿੰਤਾ ਹੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਲੈ ਕੇ ਆਉਣੀ ਸੀ ਤਾਂ ਫਿਰ ਫਾਇਦਾ ਕੋਈ ਨਹੀਂ, ਜਦੋਂ ਗੁਰੂ ਕੋਲ ਆਈਏ ਫਿਰ ਚਿੰਤਾ ਛੱਡ ਦੇਈਦੀ। ਉਹ ਕਹਿੰਦੇ ਵੀ ਚਿੰਤਾ ਹੈ ਕਾਹਦੀ? ਕਹਿੰਦੇ ਮਹਾਂਪੁਰਖੋ ਵੀ ਗੱਲ ਇਹ ਆ ਵੀ ਮੇਰਾ ਜੋ ਮੇਰੇ ਕੋਲ ਉਸ ਵੇਲੇ ਆਈ ਕਾਰਡ ਸੀ ਫੌਜ ਦਾ ਉਹ ਗਵਾਚ ਗਿਆ, ਕੁਝ ਪੈਸੇ ਸਨ ਬਟੂਆ ਸੀ, ਅਤੇ ਹੁਣ ਮੇਰਾ ਬਚਾਅ ਕੋਈ ਨਹੀਂ, ਚੰਗੀ ਭਲੀ ਨੌਕਰੀ ਜਿਹੜੀ, ਕਿਉਂਕਿ ਆਮ ਤੁਸੀਂ ਵੇਖੋਗੇ ਇਹ ਆਈ ਕਾਰਡ ਏਜੰਸੀਆਂ ਨੂੰ ਵੱਡੇ ਬੜੇ ਵੱਡੇ ਤਲ ਦੇ ਉੱਪਰ ਉਸ ਵੇਲੇ ਵੇਚੇ ਜਾਂਦੇ ਸੀ। ਏਜੰਸੀਆਂ ਜਦੋਂ ਫੌਜ ਵਿੱਚ ਦਾਖਲ ਹੁੰਦੀਆਂ ਨੇ ਕਈ ਤਰ੍ਹਾਂ ਉਹ ਦੁਰਵਰਤੋਂ ਕੀਤੀ ਜਾ ਸਕਦੀ ਸੀ, ਅਤੇ ਇੱਕ ਅਫਸਰ ਬੰਦਾ ਇਸ ਤਰ੍ਹਾਂ ਦਾ ਗੈਰ ਜ਼ਿੰਮੇਦਾਰ ਹੋ ਕੇ ਕਰਮ ਕਰੇ ਤਾਂ ਉਹ ਬਰਦਾਸ਼ਤ ਨਹੀਂ ਹੁੰਦਾ। ਪਰੇਸ਼ਾਨੀ ਵਿੱਚ ਉਹਨੇ ਇੱਕੋ ਗੱਲ ਆਖੀ, ਕਹਿਣ ਲੱਗੇ ਕਿ ਮਹਾਂਪੁਰਖੋ ਵੀ ਤੁਸੀਂ ਜੋ ਸੇਵਾ ਲਾਓਗੇ ਮੈਂ ਉਹੀ ਸੇਵਾ ਕਰਾਂਗਾ, ਪਰ ਇੱਕ ਵਾਰੀ ਮੇਰਾ ਬਚਾਅ ਹੋ ਜਾਏ, ਮੇਰੀ ਨੌਕਰੀ ਵੱਜ ਜਾਏ, ਮਿਹਨਤ ਨਾਲ ਮੈਂ ਏਡੇ ਰੈਂਕ 'ਤੇ ਪਹੁੰਚਿਆ। ਅਤੇ ਮਹਾਂਪੁਰਖ ਆਖਿਆ ਸਭ ਤੋਂ ਪਹਿਲਾਂ ਤਾਂ ਜਾ ਕੇ ਇਹਦੀ ਰਿਪੋਰਟ ਕਰ ਥਾਣੇ ਵਿੱਚ, ਅਤੇ ਦੂਸਰੇ ਨੰਬਰ 'ਤੇ ਅੱਜ ਤੋਂ ਲੈ ਕੇ ਜਿੰਨਾ ਚਿਰ ਤੱਕ ਤੂੰ ਫੌਜ ਦੇ ਵਿੱਚ ਦਾਖਲ ਹੋ ਕੇ ਤੇਰਾ ਫੈਸਲਾ ਨਹੀਂ ਹੋ ਜਾਂਦਾ, ਜਪਜੀ ਸਾਹਿਬ ਦਾ ਪਾਠ ਅਤੇ ਮੂਲ ਮੰਤਰ ਸਾਹਿਬ ਨਹੀਂ ਛੱਡਣਾ, ਇਹ ਗੱਲ ਦਾ ਖਿਆਲ। ਕਹਿੰਦੇ ਨਾਗਾ ਨਹੀਂ ਪਾਉਣਾ, ਜਦੋਂ ਸਮਾਂ ਲੱਗੇ, ਜਦੋਂ ਜਪਜੀ ਸਾਹਿਬ ਦਾ ਸਮਾਂ ਲੱਗੇ ਜਪਜੀ ਸਾਹਿਬ ਪੜ੍ਹਨਾ, ਜਦੋਂ ਮੂਲ ਮੰਤਰ ਸਾਹਿਬ ਦਾ ਪਾਠ ਕਰਨ ਦਾ ਸਮਾਂ ਲੱਗੇ ਅਭਿਆਸ ਕਰੀ ਜਾਣਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ। ਕਹਿੰਦੇ ਜਿਸ ਵੇਲੇ ਮੈਂ ਵਾਪਸ ਗਿਆ ਜਾ ਕੇ ਫੌਜ ਵਿੱਚ ਵੀ ਇਤਲਾਹ ਦਿੱਤੀ, ਕਹਿੰਦੇ ਮੈਨੂੰ ਉਸੇ ਵੇਲੇ ਹਾਜ਼ਰ ਕਰ ਲਿਆ ਗਿਆ, ਅਫਸਰਾਂ ਦੀ ਟੀਮ ਬੈਠ ਗਈ। ਸਾਰੀ ਪੜਤਾਲ ਤੋਂ ਬਾਅਦ ਜਿਸ ਹਿਸਾਬ ਦੇ ਨਾਲ ਮੈਂ ਸਾਰਾ ਕੁਝ ਦੱਸਿਆ ਸੀ ਵੀ ਇਸ ਤਰ੍ਹਾਂ ਮੇਰੇ ਨਾਲ ਵਾਪਰਿਆ ਵੀ ਮੇਰਾ ਬਟੂਆ ਵੀ ਚੋਰੀ ਹੋ ਗਿਆ, ਕਹਿੰਦੇ ਸਾਹਮਣੇ ਬੈਠਾ ਆਫਿਸਰ ਜਿਹੜਾ ਜਿਹਨੇ ਰਿਪੋਰਟ ਕਰਨੀ ਸੀ, ਕਹਿੰਦੇ ਮੇਰੇ ਨਾਲ ਗੁੱਸੇ ਵਿੱਚ ਬੋਲ ਕੇ ਬਹੁਤ ਸ਼ਬਦ ਉਹਨੇ ਜਿਹੜੇ ਮੇਰੇ ਵਾਸਤੇ ਵਰਤੇ, ਉਹਨੇ ਕਿਹਾ ਤੂੰ ਕੈਪਟਨ ਦੀ ਪਦਵੀ ਦੇ ਯੋਗ ਨਹੀਂ ਹੈ, ਤੂੰ ਐਡਾ ਵੱਡਾ ਜਿਹੜਾ ਹੈ ਉਹ ਜ਼ਿੰਮੇਵਾਰੀ ਵਾਲਾ ਤੈਨੂੰ ਅਹੁਦਾ ਦਿੱਤਾ, ਤੂੰ ਆਪਣਾ ਆਈ ਕਾਰਡ ਜਿਹੜਾ ਹੈ ਉਹ ਗਵਾ ਦਿੱਤਾ, ਕੁਝ ਪੈਸਿਆਂ ਦਾ ਤਾਂ ਚਲੋ ਦੁਬਾਰਾ ਆ ਜਾਣਗੇ, ਪਰ ਜਿਹੜਾ ਉਹ ਆਈ ਕਾਰਡ ਜੇ ਕਿਸੇ ਦੇ ਹੱਥ ਲੱਗ ਗਿਆ ਫਿਰ। ਉਸ ਵੇਲੇ ਸਾਰੇ ਆਫਿਸਰਾਂ ਨੇ ਕਹਿੰਦੇ ਨੇ ਕਿ ਹੱਥ ਖੜ੍ਹੇ ਕਰ ਦਿੱਤੇ ਸਨ ਵੀ ਹੁਣ ਬਚਾਅ ਕੋਈ ਨਹੀਂ, ਵੀ ਰਿਪੋਰਟ ਕਰਨੀ ਪੈਣੀ ਹੈ। ਕਹਿੰਦੇ ਮੈਂ ਮੂਲ ਮੰਤਰ ਸਾਹਿਬ ਦਾ ਪਾਠ ਕਰੀ ਗਿਆ, ਚੇਤਾ ਕੀਤਾ, ਅਰਦਾਸ ਕੀਤੀ ਗੁਰੂ ਚਰਨਾਂ ਵਿੱਚ ਕਿ ਕਿਸੇ ਗੁਰਮੁਖ ਪਿਆਰੇ ਨੇ ਯੁਕਤੀ ਦੱਸੀ ਸੀ। ਕਹਿੰਦੇ ਬਸ ਮੈਂ ਬੈਠਾ ਰਿਹਾ ਸਾਹਮਣੇ, ਉਹ ਜਿਹੜਾ ਸਾਹਮਣੇ ਵਾਲਾ ਆਫਿਸਰ ਸੀ ਮੇਰੇ ਵੱਲ, ਉਹਨੇ 3-4 ਵਾਰੀ ਅੱਖਾਂ ਭਰ ਕੇ ਵੇਖਿਆ, ਮੇਰੀਆਂ ਅੱਖਾਂ ਨੀਵੀਆਂ ਸੀ। ਕਹਿੰਦੇ ਅਖੀਰ ਰਿਪੋਰਟ ਕਰਨ ਲੱਗਾ, ਕਹਿੰਦਾ ਚਲੋ ਛੱਡੋ, ਜੋ ਗਲਤੀ ਹੋ ਗਈ ਅਗਾਂਹ ਤੋਂ ਇਹ ਗਲਤੀ ਨਹੀਂ ਹੋਣੀ ਚਾਹੀਦੀ, ਮੈਂ ਰਿਪੋਰਟ ਕਰ ਦਿੰਦਾ ਵੀ ਜੋ ਅਣਗਹਿਲੀ ਨਾਲ ਵਰਤ ਗਿਆ, ਜੋ ਕੁਝ ਵਰਤਾਰਾ ਹੋ ਗਿਆ ਅਗਾਂਹ ਤੋਂ ਜਿਹੜਾ ਹੈ ਉਹ ਇਸ ਗੱਲ ਤੋਂ ਸੁਚੇਤ ਹੋ ਕੇ ਤੈਨੂੰ ਨਵਾਂ ਆਈ ਕਾਰਡ ਇਸ਼ੂ ਕਰਾ ਦਿੱਤਾ ਜਾਏਗਾ ਔਰ ਸਾਰੇ ਪਾਸੇ ਇਹ ਰਿਪੋਰਟ ਕਰ ਦਿੱਤੀ ਜਾਏਗੀ ਕਿ ਅਣਗਹਿਲੀ ਨਾਲ ਕਿਸੇ ਕਾਰਨ ਕਰਕੇ ਹੋ ਗਿਆ। ਕਹਿੰਦੇ ਉਸ ਵਕਤ ਮੇਰਾ ਸਰੀਰ ਇੱਕਦਮ ਠੰਡਾ ਹੋ ਗਿਆ ਵੀ ਜਿਸ ਆਫਿਸਰ ਨੇ ਰਿਪੋਰਟ ਬਿਲਕੁਲ ਸਪਸ਼ਟ ਕਰਨੀ ਸੀ ਵੀ ਆਹ ਕੁਝ ਇਹਦੇ ਨਾਲ ਵਰਤਿਆ ਅਤੇ ਇਹ ਰਿਪੋਰਟ ਬਿਲਕੁਲ ਸਟੀਕ ਹੋਣੀ ਚਾਹੀਦੀ ਸੀ ਵੀ ਇਹਦਾ ਕੋਰਟ ਮਾਰਸ਼ਲ ਕੀਤਾ ਜਾਏ ਜਾਂ ਇਹਦੀ ਪੜਤਾਲ ਕੀਤੀ ਜਾਏ, ਪਰ ਕਹਿੰਦੇ ਜਿਸ ਵਕਤ ਬਿਲਕੁਲ ਹੀ ਉਹ ਆਫਿਸਰ ਇੱਕਦਮ ਪੈਨ ਸੁੱਟ ਕੇ ਕਹਿੰਦਾ ਕੋਈ ਗੱਲ ਨਹੀਂ ਤੂੰ ਡਿਊਟੀ ਹਾਜ਼ਰ ਹੋ, ਬਾਕੀ ਦਾ ਕੱਲ੍ਹ ਵੇਖਾਂਗੇ। ਕਹਿੰਦੇ ਹੌਲੀ ਹੌਲੀ ਉਹ ਹੀ ਕਰਦਿਆਂ ਕਰਦਿਆਂ ਮੂਲ ਮੰਤਰ ਸਾਹਿਬ ਦਾ ਅਭਿਆਸ ਕਰਦਿਆਂ ਕਹਿੰਦੇ ਮੇਰਾ ਕਾਰਡ ਵੀ ਇਸ਼ੂ ਹੋ ਗਿਆ ਔਰ ਦੂਸਰੇ ਨੰਬਰ 'ਤੇ ਕਿਸੇ ਤਰ੍ਹਾਂ ਦਾ ਮੇਰੇ ਉੱਪਰ ਕੋਈ ਚਾਰਜ ਨਹੀਂ ਲੱਗਾ। ਪਰ ਕਹਿੰਦੇ ਫਿਰ ਮੈਂ ਇਸ ਗੱਲ ਦਾ ਨਿਰਣਾ ਕਰ ਲਿਆ ਸੀ ਕਿ ਜੇ ਐਸੇ ਗੁਰਮੁਖਾਂ ਦੇ ਬਚਨ ਕੰਮ ਕਰਦੇ ਨੇ ਅਤੇ ਫਿਰ ਰਿਟਾਇਰਮੈਂਟ ਤੋਂ ਬਾਅਦ ਸਮਰਪਿਤ ਹੀ ਉੱਥੇ ਹੋਣਾ ਹੈ, ਕੇਵਲ ਸੇਵਾ ਕਰਨੀ। ਅਤੇ ਗੁਰਮੁਖੋ ਸੰਤ ਉਹੀ ਹੈ ਜਿਹਨੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਤੁਹਾਨੂੰ ਜੋੜ ਦਿੱਤਾ, ਜਿਹਨੇ ਤੁਹਾਨੂੰ ਅੰਮ੍ਰਿਤ ਵੇਲੇ ਨਾਲ ਜੋੜ ਦਿੱਤਾ, ਜਿਹਨੇ ਤੁਹਾਨੂੰ ਬੰਦਗੀ ਨਾਲ ਜੋੜ ਦਿੱਤਾ, ਜਿਹਨੇ ਤੁਹਾਡੇ ਅੰਦਰ ਸਤਿਗੁਰੂ ਸਾਹਿਬ ਜੀ ਦੀ ਸੱਚੀ ਕਿਰਤ ਕਰਨ ਦਾ ਜਜ਼ਬਾ ਪੈਦਾ ਕਰ ਦਿੱਤਾ, ਜਿਹਦੀ ਸੰਗਤ ਨੇ ਤੁਹਾਡੇ ਅੰਦਰ ਇੰਨਾ ਵਿਸ਼ਵਾਸ ਭਰ ਦਿੱਤਾ ਕਿ ਵੱਡੇ ਤੋਂ ਵੱਡਾ ਦੁੱਖ ਵੀ ਜੀਵਨ ਦੇ ਵਿੱਚ ਪ੍ਰਵਾਹ ਨਹੀਂ ਮੰਨਣ ਦਿੰਦਾ। ਸਤਿਗੁਰੂ ਸਾਹਿਬ ਕਹਿਣਗੇ ਫਿਰ ਇਹ ਆਤਮ ਰਸ ਬ੍ਰਹਮ ਗਿਆਨੀ ਚੀਨਾ ਵਾਲੀ ਅਵਸਥਾ ਹੈ, ਜਿਨ੍ਹਾਂ ਨੇ ਆਪਣੇ ਅੰਦਰ ਆਤਮਿਕ ਰਸ ਦੀ ਅਵਸਥਾ ਨੂੰ ਜਾਣ ਲਿਆ। ਇਸੇ ਕਰਕੇ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਸਤਿਗੁਰੂ ਕਹਿਣ ਲੱਗੇ ਉਹਨਾਂ ਦੇ ਮੁੱਖ ਵਿੱਚੋਂ ਕਰਤੇ ਪੁਰਖ ਦੀ ਬੰਦਗੀ ਰੂਪ ਮੰਤਰ ਕਦੀ ਵੀ ਛੁੱਟਦਾ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਪ੍ਰਤੱਖ ਕੀਤਾ ਹੈ ਕਿ ਜਿੱਦਣ ਕਿਸੇ ਮਹਾਤਮਾ ਦੀ ਸ਼ਰਨ ਦੇ ਵਿੱਚ ਆਪਾਂ ਜਾਂਦੇ ਹਾਂ ਤਾਂ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਹ ਗੱਲ ਦਾ ਨਿਰਣਾ ਜ਼ਰੂਰ ਕਰਨਾ ਕਿ ਜੀਵਨ ਦੇ ਵਿੱਚ ਜਦੋਂ ਵੀ ਕਿਸੇ ਅਭਿਆਸੀ ਨੂੰ ਮਿਲਣ ਵਾਸਤੇ ਜਾਣਾ ਹੈ, ਮਹਾਰਾਜ ਕਹਿਣਗੇ ਕਿਸੇ ਨੂੰ ਸਾਥ ਨਹੀਂ ਭਾਵ ਕਿ ਇਕਾਗਰਤਾ ਸਹਿਤ ਇਕੱਲੇ ਉਹਦੀ ਸ਼ਰਨ ਦੇ ਵਿੱਚ ਜਾ ਕੇ ਸਮਰਪਿਤ ਹੋਣਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਦੋਂ ਕੋਈ ਅਭਿਆਸੀ ਮਿਲ ਜਾਏ, ਮਿਲੇ ਸੰਤ ਕਿਛ ਸੁਣੀਐ ਕਹੀਐ, ਜਦੋਂ ਕੋਈ ਅਭਿਆਸੀ ਮਿਲ ਜਾਏ ਮਹਾਰਾਜ ਕਹਿਣਗੇ ਕੁਝ ਉਹਦੀ ਸੁਣ ਲੈਣੀ ਚਾਹੀਦੀ ਅਤੇ ਉਹਦੇ ਅੱਗੇ ਕੁਝ ਬੇਨਤੀ ਕਰ ਲੈਣੀ ਚਾਹੀਦੀ। ਮਿਲੇ ਅਸੰਤ ਮਸਤ ਕਰ ਰਹੀ ਹੈ, ਇਹ ਪਤਾ ਲੱਗ ਜਾਏ ਕਿ ਪਖੰਡੀ ਹੈ, ਮਹਾਰਾਜ ਕਹਿਣਗੇ ਫਿਰ ਪਿੱਛੇ ਹਟ ਜਾਣਾ ਚਾਹੀਦਾ, ਉੱਥੇ ਨਹੀਂ ਜਾਣਾ ਚਾਹੀਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਕਥਨ ਹੈ, ਇੱਥੇ ਸਤਿਗੁਰੂ ਸਾਹਿਬ ਮਹਾਰਾਜ ਬਚਨ ਕਰਦਿਆਂ ਕਹਿੰਦੇ ਕਿ ਮ੍ਰਿਤਕ ਕੋ ਜੀਵਾਲਣ ਹਾਰ। ਦੋ ਤਰ੍ਹਾਂ ਦੀ ਮ੍ਰਿਤਿਊ ਹੈ, ਇੱਕ ਤਾਂ ਸਰੀਰ ਦੀ, ਸਰੀਰ ਦੀ ਮ੍ਰਿਤਿਊ ਕੀ ਹੈ ਕਿ ਸਵਾਸਾਂ ਦਾ ਬੰਦ ਹੋ ਜਾਣਾ, ਜੋਤ ਅੰਦਰੋਂ ਨਿਕਲ ਜਾਣੀ, ਸਰੀਰ ਬਿਲਕੁਲ ਖਤਮ ਹੋ ਜਾਣਾ। ਦੂਸਰੀ ਤਰ੍ਹਾਂ ਦੀ ਮੌਤ ਹੈ ਆਤਮਿਕ ਮੌਤ। ਮਹਾਰਾਜ ਕਹਿਣ ਲੱਗੇ ਕਰਤਾ ਪੁਰਖ ਜਿਹੜਾ ਹੈ ਉਹ ਜੀਵਨ ਦੇ ਵਿੱਚ ਉਹਦਾ ਇਸ ਸੰਸਾਰ ਦੇ ਵਿੱਚ ਜਿਹੜੀ ਉਹਦੀ ਸਮਰੱਥਾ, ਜਿਹੜੀ ਉਹਦੀ ਤਾਕਤ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਉਹ ਕਰਤਾ ਪੁਰਖ ਮਰੇ ਹੋਏ ਨੂੰ ਦੁਬਾਰਾ ਜਿਉਂਦਾ ਕਰਨ ਦੀ ਸਮਰੱਥਾ ਰੱਖਦਾ। ਦੂਸਰਾ, ਪਹਿਲਾਂ ਵੀ ਉਦਾਹਰਣ ਦਿੱਤੀ ਸੀ, ਮਰੇ ਹੋਏ ਨੂੰ ਜਿਉਂਦਾ ਕਰਨ ਦੀ ਸਮਰੱਥਾ ਕਿ ਤੁਹਾਡੇ ਸਾਹਮਣੇ ਬਹੁਤ ਘਟਨਾਵਾਂ ਐਸੀਆਂ ਹੋਈਆਂ ਕਿ ਜਿਹੜੇ ਸਰੀਰਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਵੀ ਇਸ ਸੰਸਾਰ ਵਿੱਚੋਂ ਅਲਵਿਦਾ ਕਹਿ ਚੁੱਕੇ ਨੇ, ਪਰਿਵਾਰ ਵਾਲਿਆਂ ਨੇ ਘਰਾਂ ਵਿੱਚ ਲਿਆ ਕੇ ਇਸ਼ਨਾਨ ਵੀ ਕਰਵਾ ਲਏ, ਇਸ਼ਨਾਨ ਕਰਵਾਉਣ ਤੋਂ ਬਾਅਦ ਚਿਖਾ ਦੇ ਉੱਪਰ ਜਦੋਂ ਅੱਗ ਲਾਉਣ ਲੱਗਿਆਂ ਉੱਥੇ ਉਹ ਬੰਦੇ ਅਖੀਰ ਉੱਠ ਪਏ। ਇੱਥੋਂ ਤੱਕ ਕਿ ਇਹ ਆਪਣੇ ਇਲਾਕਿਆਂ ਵਿੱਚ, ਆਪਣੇ ਪਿੰਡਾਂ ਵਿੱਚ ਕਈ ਵਾਰ ਹੋਇਆ ਵੀ ਉਹ ਬਜ਼ੁਰਗ ਚੜ੍ਹਾਈ ਕਰ ਗਏ ਸੀ ਅਤੇ ਦੁਬਾਰਾ ਉੱਠ ਪਏ। ਇਹ ਕਰਤੇ ਪੁਰਖ ਨੇ ਨਿਯਮ ਵਿੱਚ ਵੀ ਆ, ਉਹ ਆਪਣੇ ਜੀਵਨ ਵਿੱਚ ਪ੍ਰਭਾਵ ਹੈ, ਬਿਨਸਾਸ ਅਤੇ ਰੱਖ ਹੈ, ਪ੍ਰਭਾਵ ਹੈ ਤਾਂ ਹਰ ਗੁਣ ਭਾਖ ਹੈ। ਇੱਕ ਤਾਂ ਇਹ ਮੌਤ ਅਤੇ ਉਹਦਾ ਕਰਤੇ ਪੁਰਖ ਦਾ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਹੁਕਮ ਹੈ, ਦੂਸਰਾ ਉਹ ਹੈ ਆਤਮਿਕ ਮੌਤ। ਆਤਮਿਕ ਮੌਤ ਦਾ ਅਰਥ ਹੈ ਜਿਹੜਾ ਬੰਦਾ ਵਿਕਾਰਾਂ ਵਾਲੇ ਪਾਸੇ ਆਪਣਾ ਜੀਵਨ ਸਮਰਪਿਤ ਕਰਕੇ ਰੱਬ ਵਾਲੇ ਪਾਸਿਓਂ ਆਪਣੀ ਆਤਮਾ ਨੂੰ ਮਾਰ ਚੁੱਕਾ ਹੈ, ਜਿਹਦਾ ਮਨ ਗੁਰੂ ਵਾਲੇ ਪਾਸਿਓਂ ਮਰ ਗਿਆ ਅਤੇ ਵਾਸ਼ਨਾ ਵਿਕਾਰਾਂ ਵਾਲੇ ਪਾਸਿਓਂ ਜਿਉਂਦਾ ਹੈ। ਮਹਾਰਾਜ ਕਹਿਣਗੇ ਮ੍ਰਿਤਕ ਕੋ ਜੀਵਾਲਣ ਹਾਰ, ਮਰੇ ਹੋਏ ਆਤਮਿਕ ਅਵਸਥਾ ਵਾਲੇ ਮਨੁੱਖ ਨੂੰ ਵੀ ਕਰਤਾ ਪੁਰਖ ਜਿਹੜਾ ਹੈ ਉਹ ਜਿਉਣ ਦੀ ਸਮਰੱਥਾ ਰੱਖਦਾ, ਦੁਬਾਰਾ ਜਿਉਂਦਾ ਕਰ ਦਿੰਦਾ। ਗਨਕਾ ਪਾਪਨ ਹੋਏ ਕਹਿ ਪਾਪਾਂ ਦਾ ਗੱਲ ਹਾਰ ਪਰੋਤਾ, ਇੱਕ ਪਾਸੇ ਅਜਾਮਲ ਪਾਪੀ, ਕਿੱਥੋਂ ਤੱਕ ਆਖੀਏ, ਜਿਹੜੇ ਬੰਦੇ ਮਰ ਚੁੱਕੇ ਸੀ ਆਤਮਿਕ ਅਵਸਥਾ ਕਰਕੇ, ਸਾਰੀ ਉਮਰ ਵਿਕਾਰਾਂ ਅਤੇ ਵਾਸ਼ਨਾਵਾਂ ਵਿੱਚ ਕੱਢ ਦਿੱਤੀ, ਕਰਤੇ ਪੁਰਖ ਨੇ ਰਹਿਮਤ ਕੀਤੀ ਉਹਨਾਂ ਦੇ ਜੀਵਨ ਦੇ ਵਿੱਚ, ਗੁਰਮੁਖੋ ਸਾਰਾ ਦਾ ਸਾਰਾ ਜੀਵਨ ਪਲਟੀ ਕਰ ਦਿੱਤਾ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਬਧਿਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਇੱਥੋਂ ਤੱਕ ਅਜਾਮਲ ਪਾਪੀ ਵਰਗਿਆਂ ਦਾ ਭਲਾ ਕਰ ਦਿੱਤਾ, ਇੱਥੋਂ ਤੱਕ ਕਿ ਗਨਕਾ ਪਾਪਣ ਵਰਗੀਆਂ ਨੂੰ ਰਾਮ ਨਾਮ ਪੜ੍ਹਾ ਕੇ ਉਹਨਾਂ ਦਾ ਭਲਾ ਕਰ ਦਿੱਤਾ। ਮਹਾਰਾਜ ਕਹਿਣਗੇ ਮ੍ਰਿਤਕ ਕੋ ਜੀ ਵਾਲਣ ਹਾਰ, ਧਰਮ ਵਾਲੇ ਪਾਸੇ ਮਰੇ ਹੋਏ ਬੰਦਿਆਂ ਨੂੰ ਦੁਬਾਰਾ ਜਿਉਂਦਾ ਕਰ ਦੇਣਾ। ਭੁੱਖੇ ਕਹੋ ਦੇਵਤ ਆਧਾਰ, ਭੁੱਖ ਵੀ ਦਰੋਂ ਦੋ ਤਰ੍ਹਾਂ ਦੀ ਹੈ, ਇੱਕ ਤਾਂ ਸੰਸਾਰਿਕ ਭੁੱਖ ਹੈ, ਨਿਰੰਕਾਰੀ ਭੁੱਖ ਹੈ। ਸੰਸਾਰੀ ਭੁੱਖ ਹੈ ਅਤੇ ਮਹਾਰਾਜ ਕਹਿਣਗੇ ਉਹ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ, ਪਛ ਪਛੂ ਨਗ ਨਾਗ ਨਿਰਾਧਵ ਸਰਬ ਸਮੈ ਸਭ ਕੋ ਪ੍ਰਤਪਾਰੈ। ਭੁੱਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਾਹੇ ਰੇ ਮਨ ਚਿਤ ਵਹਿ ਉੱਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾਰਜਕ ਆਗਿਆ ਕਰ ਧਰਿਆ। ਇੱਕ ਤਾਂ ਇਹ ਭੁੱਖ ਮਿਟਾਉਣੀ ਹੈ, ਇੱਕ ਤਾਂ ਇਹ ਭੁੱਖ ਹੈ, ਪਰ ਜਿੱਥੇ ਦੂਸਰੀ ਤਰ੍ਹਾਂ ਦੀ ਭੁੱਖ ਹੈ ਜਿਹੜੀ ਮੇਟੀ ਨਹੀਂ ਰਹੀ ਉਹ ਹੈ ਤ੍ਰਿਸ਼ਨਾ, ਤ੍ਰਿਸ਼ਨਾ ਦੀ ਭੁੱਖ। ਜਿੱਥੇ ਮਹਾਰਾਜ ਜੀ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਨਾ ਖਤਮ ਹੋਣ ਵਾਲਾ ਪ੍ਰਭਾਵ ਵਰਤਾ ਦਿੱਤਾ ਜਿਹਦੇ ਕਰਕੇ ਸੁਰਤ ਟੁੱਟ ਗਈ ਅਕਾਲ ਪੁਰਖ ਵਾਲੇ ਪਾਸੇ। ਅਤੇ ਦੂਸਰੀ ਤਰ੍ਹਾਂ ਦੀ ਭੁੱਖ ਹੈ ਕਰਤੇ ਪੁਰਖ ਦੀ ਬੰਦਗੀ ਦੀ, ਜਿਨ੍ਹਾਂ ਦਾ ਅੰਦਰ ਇਹ ਅਵਸਥਾ ਵਿੱਚ ਆ ਜਾਏ ਕਿ ਉਮਕੇ ਉਹੀ ਉਹ ਮਿਲਣ ਪ੍ਰਭ ਤਾਈ। ਸਤਿਗੁਰੂ ਕਹਿਣਗੇ ਉਹਨਾਂ ਦੇ ਅੰਦਰ ਉਮਾਹੜਾ ਪੈਦਾ ਹੋ ਗਿਆ ਮਿਲਣ ਦਾ। ਮਹਾਰਾਜ ਕਹਿਣ ਕਿ ਉਹਨਾਂ ਦੇ ਅੰਦਰ ਇਹ ਭਾਵਨਾ ਬਣ ਗਈ ਮਿਲਾਪ ਦੀ, ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਤੁਨਬਾਣੀ ਚਿਰ ਹੋਆ ਦੇਖਿਆ ਸਾਰਿੰਗ ਪਾਣੀ ਧਨ ਸੁਦੇਤ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਉਹ ਹੋਂ ਘੋਲੀ ਹੋ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀ। ਜਦੋਂ ਇਹ ਅਵਸਥਾ ਆ ਗਈ ਸਤਿਗੁਰੂ ਜੀ ਕਹਿੰਦੇ ਭੁੱਖੇ ਕੋ ਦੇਵਤ ਆਧਾਰ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ ਤਿਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਇੱਕ ਤਾਂ ਇਹ ਭੁੱਖ ਖਤਮ ਕਰਨੀ ਹੈ। ਸਤਿਗੁਰੂ ਸਾਹਿਬ ਮਹਾਰਾਜ ਅਗਲੀ ਅਵਸਥਾ ਵਿੱਚ ਕਹਿੰਦੇ ਨੇ ਭੁੱਖੇ ਕੋ ਦੇਵਤ ਆਧਾਰ, ਭੁੱਖੇ ਤੱਕ ਆਧਾਰ, ਭੁੱਖੇ ਤੱਕ ਰਿਜਕ ਪਹੁੰਚ ਰਿਹਾ ਹੈ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਸਰਵ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਦੁਨੀਆਂ ਦਾ ਹਰੇਕ ਖਜ਼ਾਨਾ ਜਿਹਦੀ ਦ੍ਰਿਸ਼ਟੀ ਦੇ ਵਿੱਚ ਹੈ। ਮਹਾਰਾਜ ਜੀ ਨੇ ਤਾਂ ਕਿਹਾ ਕਿ ਸਭ ਨਿਧਾਨ, ਨਿਧਾਨ ਦਾ ਅਰਥ ਹੈ ਜਿਹੜੇ ਨਿੱਧ ਸਹਿਤ ਖਜ਼ਾਨਿਆਂ ਸਹਿਤ, ਨੌ ਤਰ੍ਹਾਂ ਦੇ ਨਿੱਧ ਨੇ, ਨੌ ਤਰ੍ਹਾਂ ਦੇ ਖਜ਼ਾਨੇ ਨੇ। ਮਹਾਰਾਜ ਜੀ ਕਹਿੰਦੇ ਸਭ ਨਿਧਾਨ ਸਾਰੇ ਹੀ, ਦਸ ਅਸਤ ਸਿਧਾਨ, ਨੌ ਨਿਧੀਆਂ ਅਤੇ ਅਠਾਰਾਂ ਸਿੱਧੀਆਂ, ਸਭ ਨਿਧਾਨ ਦਸ ਅਸਤ ਸਿਧਾਨ ਕਿੱਥੇ ਨੇ? ਠਾਕੁਰ ਕਰ ਤਲ ਧਰਿਆ, ਕਹਿੰਦੇ ਨੇ ਕਰਤੇ ਪੁਰਖ ਨੇ ਆਪਣੀ ਤਲੀ 'ਤੇ ਰੱਖ ਲਈਆਂ। ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ। ਸਤਿਗੁਰੂ ਜੀ ਕਹਿੰਦੇ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਜਿਹਦੀ ਦ੍ਰਿਸ਼ਟੀ ਵਿੱਚ ਸਾਰੇ ਨਿਧਾਨ, ਜਿਹਦੀ ਦ੍ਰਿਸ਼ਟੀ ਨਾਲ ਮਹਾਰਾਜ ਕਹਿਣ ਲੱਗੇ ਸਾਰੇ ਨਿਧਾਨ ਪਿੱਛੇ ਲੱਗ ਜਾਂਦੇ। ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ ਇੱਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਸਰਵ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ, ਦੁਨੀਆਂ ਦਾ ਕੋਈ ਖਜ਼ਾਨਾ ਨਹੀਂ ਜਿਹੜਾ ਉਹਦੀ ਦ੍ਰਿਸ਼ਟੀ ਤੋਂ ਪਰਾਂ ਹੈ, ਜਿਹੜਾ ਉਹਦੀਆਂ ਅੱਖਾਂ ਤੋਂ ਪਰੇ ਹੈ। ਪਰ ਮਹਾਰਾਜ ਜੀ ਕਹਿਣਗੇ ਕਰੀਏ ਕੀ? ਪੁਰਬ ਲਿਖੇ ਕਾ ਲਹਿਣਾ ਪਾਹੇ, ਮਹਾਰਾਜ ਕਹਿਣਗੇ ਗੱਲ ਪੂਰਬਲੇ ਕਰਮਾਂ 'ਤੇ ਆਣ ਕੇ ਖਲੋ ਜਾਂਦੀ। ਜਿਹੜਾ ਕੁਝ ਬੀਜਿਆ ਜਿਹਾ ਬੀਜਿਆ ਸੋ ਲੁਣੇ ਕਰਮਾਂ ਸੰਦਰਾ ਖੇਤ, ਵਾਸ਼ਨਾ ਬੀਜ ਕੇ ਸੁਰਤ ਵਿੱਚ ਬੰਦਗੀ ਦੀ ਦਾਤ ਮੰਗਣ ਵਾਲਾ ਇਨਸਾਨ ਕਦੀ ਕਾਮਯਾਬ ਨਹੀਂ ਹੋ ਸਕਦਾ। ਮਾੜਾ ਕਰਮ, ਮਾੜੀ ਕਿਰਤ ਕਰਨ ਵਾਲਾ ਬੰਦਾ ਬ੍ਰਹਮ ਗਿਆਨੀ ਦੀ ਅਵਸਥਾ ਵਾਸਤੇ ਸਾਰੀ ਉਮਰ ਅਰਦਾਸ ਕਰੀ ਜਾਏ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ, ਅੱਜ ਜੋ ਕੁਝ ਬੀਜਾਂਗੇ ਵੱਢਣਾ ਤਾਂ ਪਏਗਾ। ਸੁਰਤ ਵਿੱਚ ਜਿਹੜਾ ਫੁਰਨਾ ਬੀਜੋਗੇ, ਸੁਰਤ ਵਿੱਚ ਜਿਹੜਾ ਫੁਰਨਾ ਗ੍ਰਹਿਣ ਕਰੋਗੇ, ਉਹੀ ਫੁਰਨਾ ਉਹਦਾ ਅਸਰ ਤੁਹਾਡੇ ਜੀਵਨ ਵਿੱਚ ਅਤਿਅੰਤ ਹੋਏਗਾ। ਪੁਰਬ ਲਿਖੇ ਕਾ ਲਹਿਣਾ ਪਾਹੇ, ਸਤਿਗੁਰੂ ਜੀ ਨੇ ਕਿਹਾ ਨਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਮਹਾਰਾਜ ਕਿਰਤ ਕਰਮ ਜਿਹੜੇ ਸਾਡੀ ਕਿਰਤ ਦੇ ਵਿੱਚ ਨੇ, ਜਿਹੜੇ ਅਸੀਂ ਜੀਵਨ ਦੇ ਵਿੱਚ ਕਰ ਲਏ, ਉਹ ਕਰਮਾਂ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਨੇੜੇ ਕੋਈ ਦੂਰੀ ਬਣਾ ਕੇ ਬੈਠਾ ਹੈ। ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਸ ਤਿਸ ਕਾ ਉਹ ਕਰਨਾ ਯੋਗ। ਮਹਾਰਾਜ ਜੀ ਕਹਿੰਦੇ ਸਾਰਾ ਕੁਝ ਹੀ ਉਹਦਾ ਹੈ, ਉਹ ਕਰਨ ਯੋਗ ਹੈ, ਉਹ ਸਮਰੱਥ ਹੈ, ਉਹਦੇ ਤੋਂ ਵੱਖਰਾ, ਉਹਦੇ ਤੋਂ ਸੱਖਣਾ ਕੱਖ ਵੀ ਨਹੀਂ, ਸਭ ਕਿਸ। ਸਤਿਗੁਰੂ ਕਹਿਣ ਲੱਗੇ ਸਭ ਕਿਸ ਤਿਸ ਕਾ ਉਹ ਕਰਨਾ ਯੋਗ, ਉਹ ਕਰਨ ਯੋਗ ਹੈ, ਸਾਰਾ ਕੁਝ ਕਰ ਸਕਦਾ ਹੈ, ਉਹਦੇ ਤੋਂ ਬਾਹਰ ਕੁਛ ਨਹੀਂ। ਤੀਸ ਮਹਾਰਾਜ ਕਹਿਣਗੇ ਤਿਸ ਬਿਨ ਦੂਸਰ ਹੋਆ ਨਾ ਹੋ, ਉਹਦੇ ਤੋਂ ਬਗੈਰ ਫਿਰ ਦੂਸਰਾ ਹੈ ਵੀ ਕੋਈ ਨਹੀਂ। ਇਨਸਾਨ ਜ਼ੋਰ ਲਾ ਲਏ, ਤਾਕਤ ਲਾ ਲਏ, ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਇਹ ਗੱਲ ਦਾ ਖਿਆਲ ਹੈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਜਦੋਂ ਬੰਦਾ ਫਿਰ ਆਪਣੇ ਜੀਵਨ ਵਿੱਚ ਇਸ ਗੱਲ ਦਾ ਖਿਆਲ ਕਰਦਾ ਵੀ ਹੁਣ ਜ਼ੋਰ ਲਾ ਲਿਆ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਦੋਂ ਇਨਸਾਨ ਨੇ ਕਹਿ ਦਿੱਤਾ ਵੀ ਹੁਣ ਜ਼ੋਰ ਲਾ ਲਿਆ ਵੀ ਹੁਣ ਗੱਲ ਨਹੀਂ ਬਣ, ਰਿਸ਼ਤੇਦਾਰ ਸੰਬੰਧੀ ਲੀਡਰ ਵੱਡੀਆਂ ਹਸਤੀਆਂ ਜਵਾਬ ਦੇ ਗਏ, ਸਾਰੇ ਇੱਕਦਮ ਪਾਸੇ ਹਟ ਗਏ ਅਤੇ ਸਤਿਗੁਰੂ ਕਹਿਣ ਲੱਗੇ ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਸਰਾਉ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਫਿਰ ਕਿਉਂ ਨਾ ਆਖੀਏ ਤੁਧ ਬਿਨ ਦੂਜਾ ਨਾਹੀਂ ਕੋਏ। ਇੱਥੇ ਤਾਂ ਬੰਦੇ ਨੂੰ ਇੱਕ ਅਵਗੁਣ ਪਤਾ ਲੱਗਦਾ ਅਤੇ ਅਗਲੇ ਦਿਨ ਉਹਦਾ ਸੁਭਾਅ ਬਦਲ ਜਾਂਦਾ ਸਾਡੇ ਵਾਸਤੇ, ਉਹਨੂੰ ਤਾਂ ਸਾਡੇ ਕਈ ਅਵਗੁਣਾਂ ਦਾ ਪਤਾ ਹੈ ਉਹ ਫਿਰ ਵੀ ਨਹੀਂ ਬਦਲਦਾ। ਕਿਉਂ? ਕਿਉਂਕਿ ਉਹਦੇ ਵਰਗਾ ਸੰਸਾਰ 'ਤੇ ਦੂਸਰਾ ਹੈ ਹੀ ਕੋਈ ਨਹੀਂ, ਉਹਦੇ ਵਰਗੀ ਸਮਰੱਥਾ ਕਿਸੇ ਕੋਲ ਨਹੀਂ। ਸਾਡਾ ਅਵਗੁਣ ਸਾਡੇ ਕੋਲ ਹੈ, ਸਾਡੀ ਬਿਰਤੀ ਸਾਡੇ ਕੋਲ, ਸਾਡੇ ਅੰਦਰ ਕੀ ਚੱਲ ਰਿਹਾ ਹੈ ਉਹ ਸਾਡੇ ਅੰਦਰ ਹੈ, ਕਰਤੇ ਪੁਰਖ ਨੇ ਪ੍ਰਤੱਖ ਨਹੀਂ ਕੀਤਾ। ਬੰਦੇ ਨੂੰ ਪਤਾ ਲੱਗ ਜਾਵੇ, ਬੰਦਾ ਦਰ ਦਰ 'ਤੇ ਜਾ ਕੇ ਕਹਿੰਦਾ ਵੀ ਇਹਦੇ ਵਿੱਚ ਆਹ ਨੁਕਸ ਹੈ, ਆ ਅਵਗੁਣ ਹੈ, ਪਰ ਕਰਤੇ ਪੁਰਖ ਨੂੰ ਮਹਾਰਾਜ ਜੀ ਨੇ ਵਾਰ ਵਾਰ ਕਿਹਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਪਰ ਤੁਸੀਂ ਫਿਰ ਵੀ ਕੀ ਕਰਦੇ ਹੋ, ਦਇਆ ਕਰੋ ਕਿਸ਼ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ, ਤੁਸੀਂ ਫਿਰ ਵੀ ਦਇਆ ਕਰਦੇ ਹੋ ਡੁੱਬਦਿਆਂ ਪੱਥਰਾਂ ਨੂੰ ਵੀ ਤਾਰ ਲੈਂਦੇ। ਸਤਿਗੁਰੂ ਮਹਾਰਾਜ ਕਹਿਣਗੇ ਤਿਸ ਬਿਨ ਦੂਸਰ ਹੋਆ ਨਾ ਹੋ, ਉਹਦੇ ਤੋਂ ਬਗੈਰ ਕੋਈ ਦੂਸਰਾ ਸੰਸਾਰ 'ਤੇ ਨਾ ਤਾਂ ਕੋਈ ਹੋਇਆ ਅਤੇ ਨਾ ਹੋਏਗਾ। ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਕਰ ਦਿੱਤਾ ਕਿ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਸਿਮਰੰਤ ਸੰਤ ਸਰਬਤਰ ਰਮਣੰਗ ਨਾਨਕ ਅਗਨਾਸਨ ਜਗਦੀਸ਼ਰ ਹੈ। ਪੇਖਣ ਸੁਣਨ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ, ਪੂਰ ਰਹੇ ਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ। ਸਤਿਗੁਰੂ ਫਿਰ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਜਪ ਜਨ ਸਦਾ ਸਦਾ ਦਿਨ ਰਹਿਣੀ। ਮਹਾਰਾਜ ਕਹਿਣਗੇ ਜਪ ਕਿੱਦਾਂ ਜਪੀਏ? ਮਹਾਰਾਜ ਕਹਿਣ ਲੱਗੇ ਜਨ ਬਣ ਕੇ, ਅੰਨ ਦਾ ਭਰੋਸਾ ਛੱਡ ਅਤੇ ਜਨ ਬਣ ਕੇ ਸਿਮਰਨ। ਜਦੋਂ ਜਨ ਬਣ ਕੇ ਸਿਮਰਾਂਗੇ ਜਪ ਜਨ ਸਦਾ ਸਦਾ ਦਿਨ ਰਹਿਣੀ, ਕਹਿਣ ਲੱਗੇ ਦਿਨ ਅਤੇ ਰਾਤ ਉਹਨੂੰ ਜਪਣ ਦੀ ਕੋਸ਼ਿਸ਼ ਕਰ। ਅਤੇ ਜਪਣਾ ਵੀ ਇਸ ਤਰ੍ਹਾਂ ਹੈ, ਹਰ ਜਪਦਿਆਂ ਖਿੰਨ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ, ਭਰੋਸਾ ਕੀ ਰੱਖਣਾ ਹੈ ਕਿ ਮਤ ਇਹ ਜਾਪੈ ਸਾਹੋ ਆਵੇ ਕਿ ਨਾ ਆਵੇ ਰਾਮ। ਇੱਥੇ ਫਿਰ ਸਤਿਗੁਰੂ ਮਹਾਰਾਜ ਜਪ ਜਨ ਸਦਾ ਸਦਾ ਦਿਨ ਰਹਿਣੀ, ਦਿਨ ਰਾਤ ਸਤਿਗੁਰੂ ਜੀ ਕਹਿੰਦੇ ਦਿਨ ਰਾਤੀ ਆਰਾਧੋ ਪਿਆਰੋ, ਇੱਕ ਨਿਮਖ ਨਾ ਕੀਜੈ ਢੀਲਾ, ਕਹਿੰਦੇ ਢਿੱਲ ਨਾ ਪਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਕਹਿੰਦੇ ਕਦੀ ਵੀ ਦੇਰੀ ਨਾ ਕਰ। ਨਹਿ ਬਿਲੰਬ, ਬਿਲੰਬ ਦਾ ਅਰਥ ਹੈ ਦੇਰੀ, ਕਹਿੰਦੇ ਨਹਿ ਬਿਲੰਬ ਧਰਮੰ, ਧਰਮ ਦੀ ਕਮਾਈ ਕਰਨ ਲੱਗਿਆਂ ਦੇਰੀ ਨਾ ਕਰ, ਜਪਜੀ ਸਾਹਿਬ ਨੂੰ ਮਨ ਕਰਦਾ ਅਤੇ ਦੇਰੀ ਨਾ ਕਰ। ਬਿਲੰਬ ਪਾਪੰ, ਹਾਂ ਪਾਪ ਕਰਨ ਨੂੰ ਮਨ ਕਰਦਾ ਅਤੇ ਦੇਰੀ ਕਰ, ਆਪਣੇ ਆਪ ਨੂੰ ਥੋੜ੍ਹਾ ਜਿਹਾ ਕੋਸ਼ਿਸ਼ ਕਰ ਉਹਦੇ ਤੋਂ ਦੂਰ ਲਿਜਾਣ ਦੀ। ਫਿਰ ਅੱਗੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਸਤਿਗੁਰੂ ਕਹਿੰਦੇ ਸਭ ਤੋਂ ਉੱਤਮ ਜੇ ਕੋਈ ਨਿਰਮਲ ਕ੍ਰਿਤ ਹੈ ਕਰਨੀ ਹੈ ਤੇ ਇਹੀ ਹੈ, ਦਿਨ ਰਾਤ ਉਸ ਕਰਤੇ ਪੁਰਖ ਦਾ ਸੁਰਤ ਕਰਕੇ ਜਾਪ ਕਰਨਾ, ਅਭਿਆਸ ਕਰਨਾ, ਉਹਦੀ ਬੰਦਗੀ ਵਿੱਚ ਬੈਠਣਾ, ਉਹਦੇ ਨਾਮ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ, ਦ੍ਰਿੜ ਕਰਨਾ। ਸਤਿਗੁਰੂ ਕਹਿੰਦੇ ਇਸ ਤੋਂ ਉੱਪਰ ਹੋਰ ਕੁਝ ਨਹੀਂ ਹੈ। ਜੇ ਅੰਦਰ ਦ੍ਰਿੜਤਾ, ਅੰਦਰ ਇਕਾਗਰਤਾ ਜਾਂ ਅੰਦਰ ਟਿਕਾ ਨਹੀਂ ਹੈ ਤਾਂ ਫਿਰ ਕੁਛ ਵੀ ਨਹੀਂ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸਦਾ ਜਪ ਜਨ ਸਦਾ ਸਦਾ ਦਿਨ ਰਹਿਣੀ, ਦਿਨ ਰਾਤ ਜਦੋਂ ਸਮਾਂ ਲੱਗੇ। ਪਾਤਸ਼ਾਹ ਜੀ ਕਹਿਣ ਲੱਗੇ ਸਭ ਤੋਂ ਉੱਚ ਨਿਰਮਲ ਇਹ ਕਰਨੀ, ਸਭ ਤੋਂ ਉੱਤਮ ਹੈ ਇਹ ਨਿਰਮਲ ਕਰਨੀ, ਨਿਰਮਲ ਕ੍ਰਿਤ ਹੈ। ਸਤਿਗੁਰੂ ਫਿਰ ਅੱਗੇ ਜ਼ਿਕਰ ਕਰਦੇ ਕਰ ਕਿਰਪਾ ਜਿਸ ਕੋ ਨਾਮ ਦੀ ਹੈ। ਮਹਾਰਾਜ ਕਹਿਣਗੇ ਗੱਲ ਦਾ ਖਿਆਲ ਰੱਖੋ, ਜਿਹਨੂੰ ਉਹਨੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿੱਤੀ, ਜਿਹਦੀ ਝੋਲੀ ਵਿੱਚ ਨਾਮ ਪਾ ਦਿੱਤਾ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਨਾਮ ਧੰਨ ਜਿਸ ਜਨ ਕਹਿ ਪਾਲੈ ਸੇਈ ਪੂਰੇ ਸੋਈ ਪੂਰਾ ਸਾਹ। ਮਹਾਰਾਜ ਕਹਿਣਗੇ ਉਹ ਦੁਨੀਆਂ ਦਾ ਸ਼ਾਹ ਹੈ। ਸਤਿਗੁਰੂ ਫਿਰ ਜਿਹਨੂੰ ਆਪ ਸ਼ਾਹ ਬਣਾ ਦੇ, ਜਿਹਦੇ ਉੱਪਰ ਉਹ ਆਪ ਕਿਰਪਾ ਕਰ ਦੇਣ, ਕਰ ਕਿਰਪਾ ਜਿਸ ਕੋ ਨਾਮ ਦੀਆ, ਜਿਹਦੇ ਉੱਪਰ ਉਹਨੇ ਕਿਰਪਾ ਕਰ ਦਿੱਤੀ। ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕਹਿ, ਹਰ ਨਾਮਾ ਹੈ ਮਿੱਠਾ। ਅੰਦਰ ਕਿਰਪਾਲਤਾ ਹੋ ਗਈ ਗੁਰਮੁਖਾਂ ਅਭਿਆਸੀਆਂ ਦੀ, ਸੰਤ ਪੁਰਖਾਂ ਦੀ ਦਿਵ ਦ੍ਰਿਸ਼ਟੀ ਦੇ ਨਾਲ ਇਹ ਮਿਹਰਾਮਤ ਹੋ ਗਈ। ਕਰ ਕਿਰਪਾ ਜਿਸ ਕੋ ਨਾਮ ਦੀਆ, ਜਿਹਨੂੰ ਨਾਮ ਰੂਪੀ ਦਾਤ ਝੋਲੀ ਵਿੱਚ ਪਾ ਦਿੱਤੀ। ਫਿਰ ਸਤਿਗੁਰੂ ਸਾਹਿਬ ਕਹਿਣ ਲੱਗੇ ਨਾਨਕ ਸੋ ਜਨ ਨਿਰਮਲ ਥੀਆ। ਫਿਰ ਮਹਾਰਾਜ ਕਹਿਣ ਲੱਗੇ ਉਹ ਨਿਰਮਲ ਹੋ ਗਿਆ। ਕਿਵੇਂ ਦਾ ਨਿਰਮਲ? ਸਤਿਗੁਰੂ ਕਹਿਣ ਲੱਗੇ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀਂ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਇਹਨੂੰ ਕਿਹਾ ਜਾਂਦਾ ਹੈ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ। ਉਹਨਾਂ ਦਾ ਅੰਦਰ ਨਿਰਮਲਤਾਈ ਵਾਲੇ ਪਾਸੇ ਹੋ ਗਏ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਔਰ ਇਸ ਕਰਕੇ ਜੋ ਜਪਣਾ ਹੈ ਜੀਵਨ ਦੇ ਵਿੱਚ, ਸਤਿਗੁਰੂ ਕਹਿੰਦੇ ਸਭ ਤੋਂ ਉੱਤਮ ਹੈ। ਇਸ ਕਰਕੇ ਵਾਰ ਵਾਰ ਸਤਿਗੁਰੂ ਜੀ ਨੇ ਕਿਹਾ ਰਾਮ ਜਪੋ ਦੀ ਐਸੇ ਐਸੇ ਤਰੂਪ ਪ੍ਰਹਿਲਾਦ, ਜਪਿਓ ਹਰ ਜੈਸੇ। ਸਤਿਗੁਰੂ ਨੇ ਦੋਵੇਂ ਹੀ, ਮਹਾਰਾਜ ਕਹਿਣ ਲੱਗੇ ਜੇ ਸਹਿ ਕਾਮਨਾ ਸਹਿਤ ਉਚਰੋਗੇ ਤੇ ਧਰੂ ਵਾਂਗ ਫਿਰ ਵੀ ਪ੍ਰਸਿੱਧੀ, ਤੇ ਜੇ ਨਿਸ਼ਕਾਮ ਹੋ ਕੇ ਸਿਮਰੋਗੇ ਤੇ ਪ੍ਰਹਿਲਾਦ ਵਾਂਗ ਫਿਰ ਵੀ ਦ੍ਰਿੜਤਾ ਪ੍ਰਗਟ ਰਹੇਗੀ। ਪ੍ਰਹਿਲਾਦ ਨੇ ਨਿਸ਼ਕਾਮਤਾ ਸਹਿਤ ਕੇਵਲ ਰੱਬ ਨੂੰ ਸਮਰਪਿਤ ਹੋ ਕੇ ਜਪਿਆ। ਪਿਤਾ ਕਹਿੰਦਾ ਜਲੇ ਹਰਨਾਕਸ਼ ਥੱਲੇ ਹਰਨਾਕਸ਼ ਕਹਿ, ਉਹ ਕਹਿੰਦੇ ਨਹੀਂ ਜਲੇ ਹਰੀ ਥੱਲੇ ਹਰੀ ਕਹਿਣਾ ਹੈ। ਅਤੇ ਇੱਧਰ ਭਗਤ ਧਰੂ ਦੁਖੀ ਹੈ ਵੀ ਮੇਰਾ ਪਿਤਾ ਚੰਗਾ ਭਲਾ ਪਰ ਏਡਾ ਪਿਆਰ ਕਰਨ ਵਾਲਾ, ਅਤੇ ਮੈਂ ਉਹਦੀ ਗੋਦੀ ਵਿੱਚ ਬੈਠਾ ਅਤੇ ਮਤਰੇਈ ਮਾਂ ਨੇ ਖਿੱਚ ਕੇ ਪਰਾਂ ਕਰ ਦਿੱਤਾ। ਅਤੇ ਉਸ ਵੇਲੇ ਮਾਂ ਨੇ ਕਿਹਾ ਸੀ ਪੁੱਤਰਾ ਜੇ ਪਿਆਰ ਚਾਹੀਦਾ, ਪਿਤਾ ਦੀ ਗੋਦ ਚਾਹੀਦੀ ਹੈ, ਜੇ ਰਾਜ ਚਾਹੀਦਾ, ਤਖਤ ਚਾਹੀਦਾ, ਅਤੇ ਫਿਰ ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈ ਹੈ ਪਤਿਤ ਪੁਨੀਤਾ। ਉਹਨੇ ਕਿਹਾ ਨਾ ਕਿਸ ਉੱਦਮ 'ਤੇ ਰਾਜ ਮਿਲੇ ਮਾਂ, ਰਾਜ ਕਿੱਦਾਂ ਮਿਲੇਗਾ? ਮਹਾਰਾਜ ਦੇ ਪ੍ਰ ਵਿਆਖਿਆ ਕਰ ਭਾਈ ਗੁਰਦਾਸ ਸਾਹਿਬ, ਉਹਨਾਂ ਜ਼ਿਕਰ ਕੀਤਾ ਕਹਿੰਦੇ ਕਿਸ ਉੱਦਮ 'ਤੇ ਰਾਜ ਮਿਲਿਆ? ਸ਼ਤਰੂ 'ਤੇ ਹੋਵਣ ਸਾ ਮੀਤਾ। ਉਹਨਾਂ ਜ਼ਿਕਰ ਕੀਤਾ ਨਾ ਵੀ ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿੱਕਾ ਪੁੱਛੇ ਮਾਨ, ਤੂੰ ਸਵਾਣੀ ਹੈ ਕਿ ਸੁਰੀਤਾ? ਉਹਨੇ ਕਿਹਾ ਸਾਵਾਣੀ ਹਾਂ, ਜਨਮ ਤੋਂ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਫਿਰ ਅੱਗੋਂ ਪੁੱਛਿਆ ਕਿਸ ਉੱਦਮ 'ਤੇ ਰਾਜ ਮਿਲਿਆ? ਸ਼ਤਰੂ 'ਤੇ ਹੋਵਣ ਸਾ ਮੀਤਾ। ਮਾਂ ਨੇ ਆਖਿਆ ਪੁੱਤਰਾ ਪਰਮੇਸ਼ੁਰ ਆਰਾਧਿਆ ਜਿੰਦੂ ਹੋਈ ਹੈ ਪਤਿਤ ਪੁਨੀਤਾ। ਉਹਦੀ ਆਰਾਧਨਾ ਕਰਕੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਉਹ ਜਨ ਉਹ ਸੇਵਾਦਾਰ ਨਿਰਮਲ ਹੋ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜਿਹਨੂੰ ਨਿਰਮਲ ਕਰ ਦੇਣ, ਜਿਹੜਾ ਜਨ ਨਿਰਮਲ ਹੋ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿਣਗੇ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪੱਛ ਹੈ ਲਾਗੋਂ ਹਰ ਫਿਰੈ, ਕਹਿਤ ਕਬੀਰ ਕਬੀਰ। ਇਹ ਅਵਸਥਾ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਉਹ ਨਿਰਮਲ ਹੋ ਗਿਆ, ਜਿਹਦੇ ਉੱਪਰ ਕਿਰਪਾ ਕਰਕੇ ਬਖਸ਼ਿਸ਼ ਕੀਤੀ, ਨਾਮ ਦੀ ਦਾਤ ਦਿੱਤੀ, ਉਹ ਜਨ ਨਿਰਮਲਤਾਈ ਦਾ ਪਾਤਰ ਬਣ ਗਿਆ। ਸਤਿਗੁਰੂ ਕਿਰਪਾ ਕਰੇ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਤਰਸ ਕਰਨਾ ਸਤਿਗੁਰੂ ਸਾਹਿਬ ਕਿਰਪਾ ਕਰਨ। ਆਓ ਸਮਾਪਤੀ ਕਰੀਏ, ਆਖਰੀ ਪੰਕਤੀਆਂ ਪੜ੍ਹੀਏ ਜੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ 7:20 ਤੋਂ ਲੈ ਕੇ 8 ਵਜੇ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮੇਲੇ ਕਚਾਓ ਵਾਲੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। 13 ਤਰੀਕ ਨੂੰ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਅਤੇ 12 ਅਤੇ 13 ਤਰੀਕ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾ ਟਰੱਸਟ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਕਥਾ ਵਿਚਾਰਾ ਰਾਹੀਂ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੀ ਸਾਡੀ ਨਿਵਾਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਫ਼ਤਾਵਾਰੀ ਹਾਜ਼ਰੀਆਂ ਭਰ ਰਹੇ ਹੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਆਪਣੇ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਖਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨੂੰ ਅੱਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਹੁਣ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਦਰਸ਼ਨ ਸਿੰਘ ਜੀ ਪਹੁੰਚ ਚੁੱਕੇ ਹਨ। ਤਿੰਨਾਂ ਤੋਂ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

परम सत्कार योग सतगुरु धन श्री गुरु ग्रंथ साहिब जी महाराज सतगुरां दी पावन पवित्र हजूरी अंदर विराजमान गुरु साहिब जी दी साजी अते नवाजी हुई साध संगत फतेह प्रवान करो। वाहिगुरु जी का खालसा, वाहिगुरु जी की फतेह। गुरमुख प्यारिओ, आपां सारी संगत बड़भागी हाँ जो कि सतगुरां दी पावन पवित्र हजूरी अंदर पहुँच के सतगुरां दी पावन पवित्र गुरबाणी द्वारा अपने जीवन दी जाच सिखण दा उद्यम उपराला कर रहे हैं। गुरबाणी अंदर सतगुरु पातशाह सानू समझा रहे हैं कि साडा जीवन एक यात्रा ते चल रहे हैं। आप जेड़ी यात्रा दी सफलता किथे जाके होनी है उहदा ज्ञान प्राप्त करन वास्ते साडे दुनिया दे ज्ञान मुताबक जीव ये समझ लैंदा कि असी संसार च आए बालपन जवानी बढ़ेपा पढ़ाई कर ली शादी हो गई बच्चे पैदा हो गए चंगे भागां दे नाल जे किसे दे बच्चे कहने च रहन ता उनू दुनिया दा ज्ञान ये कहिंदा कि इहदा संसार च जीवन सफल हो गया। पर जदों असी पातशाह दी बाणी द्वारा सोझी प्राप्त करदे हां साडे जीवन दी यात्रा किथे जाके सफल हुंदी है उह सानू पातशाह बड़े प्यार दे नाल समझा रहे है। सफल सफल भई सफल यात्रा आपन जान रहे मिल साधा के जदों सी संगत करके अपना आवागमन का चक्कर समाप्त कर लिया पातशाह दी बाणी अनुसार साडे जीवन दी यात्रा सफल मनी जाती है। जे नहीं होया तो साडा सफर ए मानस दी काया तो बाद किसे होर शरीर च शुरू हो जूगा। अपा भाई रविंदर सिंह जी होरां दे जत्थे पासों गुरबाणी दा हरजस कीर्तन सरवण कर रहे सी। पातशाह सानू समझा रहे सी एक अगन है जिहड़ी साडे शरीर नूं साड़ दिंदी है उह सानू प्रतख रूप दे अंदर दिखाई दे रही है। असी अपने शरीर नूं अग तो बहुत दूर रखते हैं क्योंकि दिखाई दे रही है। एक अगन वो आ जिहड़ी सानू दिखाई नहीं दिंदी वह साडे शरीर नूं नहीं साड़दी वह साडे मन नूं लगदी अगन। जिहदा ज्ञान लैण वास्ते सानू गुरबाणी नूं बड़ा ध्यान नाल पढ़न दा सुनन दा और विचारन दा समां कढ़ना पैणा। उस अगन दे अंदर सारा संसार सड़ रिहा कुछ कु नूं छड्ड के। वह अगन किहड़ी आ? एक तां अगन है आपां सुन रहे सी तृष्णा अगन बुझी अमृतसर नाता सब जग फिर मैं देखिया हर इको दाता। कि जेड़ी साड़ी तृष्णा रूपी अगन है वो किसे बाहरी साधन दे नाल नहीं बुझ सकती जिन्ना मर्जी आपां जतन करो। वो पातशाह दी बाणी दे फैसले ने तृष्णा बिरली ही की बुझी है कोट जोरे लाख करोरे मन ना हो रे परे परे ही को
ਲੁੱਝੀ ਹੈ। ਜਿੰਨਾ ਸਾਡੇ ਕੋਲ ਸੰਸਾਰ ਦਾ ਪਦਾਰਥ ਵੱਧਦਾ ਜਾਂਦਾ ਉਨੀ ਸਾਡੀ ਤ੍ਰਿਸ਼ਨਾ ਰੂਪੀ ਅਗਨ ਵੱਧਦੀ ਜਾਂਦੀ ਹੈ। ਫਿਰ ਕਾਹਦੇ ਨਾਲ ਬੁਝੇ ਅਗਨ? ਸਾਡੇ ਕੋਲ ਤਾਂ ਕੋਈ ਸਾਧਨ ਨਹੀਂ ਹੈ। ਫਿਰ ਸਾਧਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੋ ਆਪਾਂ ਸੁਣ ਰਹੇ ਸੀ, ਤ੍ਰਿਸ਼ਨਾ ਅਗਨ ਬੁਝੀ ਅੰਮ੍ਰਿਤਸਰ ਨਾਤਾ। ਇੱਕ ਸਰੋਵਰ ਦੀ ਗੱਲ ਹੋ ਰਹੀ ਹੈ ਜਿਹਨੂੰ ਅੰਮ੍ਰਿਤ ਸਰੋਵਰ ਦਾ ਨਾਮ ਦਿੱਤਾ ਗਿਆ, ਜਿੱਥੇ ਸਾਡੇ ਮਨ ਦਾ ਇਸ਼ਨਾਨ ਹੋਣ ਤੋਂ ਬਾਅਦ ਸਾਡੀ ਅਗਨ ਬੁਝ ਸਕਦੀ ਹੈ। ਨਹੀਂ, ਕੋਈ ਸਾਧਨ ਨਹੀਂ ਹੈ। ਦੂਸਰੀ ਅਗਨ ਦੱਸ ਰਹੇ ਆ ਪਾਤਸ਼ਾਹ, ਜਿਹਦੇ 'ਚ ਤਕਰੀਬਨ ਆਪਾਂ ਸਾਰਾ ਸੰਸਾਰ ਹੀ ਛੱਡ ਰਹੇ ਹਾਂ। ਉਹ ਅਗਨ ਕਿਹੜੀ? ਦੁਰਮਤ ਅਗਨ ਜਗਤ ਪ੍ਰਜਾਰੇ। ਜਿਹੜੀ ਦੁਰਮਤ ਦੀ ਅਗਨ, ਜਿਹੜੀ ਗੁਰੂ ਦੀ ਮਤ ਤੋਂ ਦੂਰ ਹੋ ਕੇ ਸਾਡੇ ਮਨ ਨੂੰ ਚੁੰਬੜੀ ਹੋਈ ਹੈ, ਦੁਰਮਤ ਅਗਨ ਜਗਤ ਪ੍ਰਜਾਰੇ। ਪੁੱਛਿਆ ਪਾਤਸ਼ਾਹ ਨੂੰ, ਫਿਰ ਜੀ ਇਹ ਤੋਂ ਕੌਣ ਬਚ ਸਕਦਾ? ਮਹਾਰਾਜ ਕਹਿੰਦੇ, ਸੋ ਉਭਰੈ ਗੁਰ ਸ਼ਬਦ ਵਿਚਾਰੈ। ਇਹ ਦੁਰਮਤ ਦੀ ਅਗਨ ਤੋਂ ਅਤੇ ਤ੍ਰਿਸ਼ਨਾ ਰੂਪੀ ਅਗਨ ਤੋਂ ਕੌਣ ਬਚ ਸਕੂਗਾ? ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜੂਗਾ। ਜੇ ਇਹ ਵਿਚਾਰ ਸਾਡੇ ਜੀਵਨ ਦੇ ਅੰਦਰ ਨਹੀਂ ਤਾਂ ਸਾਰਾ ਸੰਸਾਰ ਅੱਜ ਸੜ ਰਿਹਾ, ਜਿਹਦੇ 'ਚ ਸਾਡੇ ਪਰਿਵਾਰ ਵੀ ਆ ਜਾਂਦੇ ਆ, ਸੰਸਾਰ ਵੀ ਆ ਜਾਂਦਾ। ਪਾਤਸ਼ਾਹ ਨੇ ਤਾਂ ਇੱਥੋਂ ਤੱਕ ਗਿਆਨ ਦਿੱਤਾ ਕਿ ਅਗਨ ਕਟੰਬ ਆ ਜਿਹੜਾ ਸਾਡਾ ਸੰਸਾਰ ਤੋਂ ਪਿੱਛੋਂ ਪਹਿਲਾਂ ਪਰਿਵਾਰ ਆਪਣਾ ਸਾਰਿਆਂ ਦਾ, ਇਹਨੂੰ ਅੱਗ ਦਾ ਕਟੰਬ ਕਹਿਤਾ ਬਾਣੀ 'ਚ। ਕਿਹੜੇ ਪਰਿਵਾਰ ਨੂੰ? ਜਿਹੜੇ ਪਰਿਵਾਰਾਂ ਦੇ ਅੰਦਰ ਵਿਚਾਰਾਂ ਦਾ ਟਕਰਾਓ ਚੱਲ ਰਿਹਾ, ਉੱਥੇ ਸਾਡਾ ਚਾਹੇ ਪਤੀ ਪਤਨੀ ਦਾ ਰਿਸ਼ਤਾ, ਚਾਹੇ ਭੈਣ ਭਰਾਵਾਂ ਦੇ ਰਿਸ਼ਤੇ ਨੇ, ਮਾਂ ਬਾਪ ਦੇ ਰਿਸ਼ਤੇ ਨੇ, ਜਿਹੜੇ ਪਰਿਵਾਰ 'ਚ ਵਿਚਾਰਾਂ ਦਾ ਟਕਰਾਅ ਖੜਾ ਹੋ ਗਿਆ, ਉਸ ਪਰਿਵਾਰ ਨੂੰ ਗੁਰਬਾਣੀ ਦੇ ਅੰਦਰ ਅਗਨ ਕਟੰਬ ਦਾ ਨਾਮ ਦਿੱਤਾ ਗਿਆ। ਅਗਨ ਕਟੰਬ ਸਾਗਰ ਸੰਸਾਰ। ਆ ਜਿਹੜਾ ਸੰਸਾਰ ਆ, ਇਹਨੂੰ ਇੱਕ ਸਮੁੰਦਰ ਦਾ ਨਾਮ ਦਿੱਤਾ ਗਿਆ। ਸਮੁੰਦਰ ਵੀ ਉਹ ਜਿਹੜਾ ਤਰਿਆ ਨਹੀਂ ਜਾ ਸਕਦਾ। ਤਾਂ ਪਾਤਸ਼ਾਹ ਦੇ ਬਚਨ ਆਪਾਂ ਸੁਣ ਰਹੇ ਸੀ, ਬੜੇ ਸੌਖੇ ਤਰੀਕੇ ਦੇ ਨਾਲ ਬਾਣੀ ਦੁਆਰਾ ਸਾਨੂੰ ਗਿਆਨ ਮਿਲ ਰਿਹਾ ਸੀ। ਤ੍ਰਿਸ਼ਨਾ ਅਗਨ ਬੁਝੀ ਅੰਮ੍ਰਿਤਸਰ ਨਾਤਾ। ਬਹੁਤ ਸਾਰੇ ਜੀਵ ਪਾਠ ਕਰਦੇ ਨੇ ਬਾਣੀ ਦਾ, ਪਰ ਕਈ ਵਾਰ ਧਿਆਨ ਨਹੀਂ ਦਿੰਦੇ। ਬੜਾ ਸੌਖਾ ਕਰ ਕਰਕੇ ਸਾਨੂੰ ਸਮਝਾਇਆ ਗਿਆ ਕਿ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਤ੍ਰਿਸ਼ਨਾ ਬੁਝੈ ਹਰ ਕੇ ਨਾਮ। ਜੇ ਅਸੀਂ ਗੁਰਬਾਣੀ ਦਾ ਗਿਆਨ ਲੈਣ ਤੋਂ ਬਾਅਦ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਹਦਾ ਭਜਨ ਨਹੀਂ ਕਰਦੇ, ਨਾਮ ਦੇ ਨਾਲ ਨਹੀਂ ਜੁੜਦੇ, ਫਿਰ ਸਾਨੂੰ ਇਹ ਤ੍ਰਿਸ਼ਨਾ ਰੂਪੀ ਅਗਨ ਗਿਆਨ ਹੋਣ ਦੇ ਬਾਵਜੂਦ ਵੀ ਸਾੜ ਰਹੀ ਹੈ ਸਾਰਿਆਂ ਨੂੰ। ਸੁਭਾਅ ਆ ਸਾਡੇ ਮਨ ਦਾ ਜਿਵੇਂ ਆਪਣਾ ਸਾਰਿਆਂ ਦਾ। ਸਾਰਿਆਂ ਤੋਂ ਪਹਿਲਾਂ ਜੀਵ ਇੱਕ ਯਤਨ ਕਰਦਾ ਆਪਦੀ ਮਤ ਦੁਆਰਾ, ਜੋ ਆਪਾਂ ਸਾਰੇ ਕਰ ਰਹੇ ਹਾਂ, ਉਹਦਾ ਯਤਨ ਕੀ ਹੈ ਕਿ ਮੇਰੇ ਕੋਲ ਸੰਸਾਰ ਦਾ ਬਹੁਤ ਸਾਰਾ ਧਨ ਪਦਾਰਥ ਹੋਵੇ। ਮਿਹਨਤ ਕਰਦਾ ਇਨਸਾਨ, ਅਤੇ ਕਈ ਵਾਰ ਹੋ ਵੀ ਜਾਂਦਾ, ਕਿਉਂਕਿ ਮਨ ਦੇ ਅੰਦਰ ਇੱਕ ਆਸ ਹੁੰਦੀ ਹੈ ਕਿ ਜੇ ਮੇਰੇ ਕੋਲ ਦੁਨੀਆ ਦਾ ਬਹੁਤ ਸਾਰਾ ਧਨ ਪਦਾਰਥ ਇਕੱਠਾ ਹੋ ਜੇ, ਸ਼ਾਇਦ ਮੈਨੂੰ ਸੁੱਖ ਦਾ ਸਾਹ ਆਵੇ। ਉਸ ਤੋਂ ਬਾਅਦ ਕੀ ਹੁੰਦਾ? ਵਿਦੇਸ਼ਾਂ 'ਚ ਤਾਂ ਹੁਣ ਆਉਣੇ ਸ਼ੁਰੂ ਹੋਏ ਆ ਲੋਕ, ਆਪਣੇ ਭਾਰਤ ਦੇ ਅੰਦਰ
ਵੱਡੇ ਵੱਡੇ ਸ਼ਹਿਰ ਕਲਕੱਤਾ ਬੰਬੇ ਜਾਂ ਹੋਰ, ਉੱਥੇ ਜਿਹੜੇ ਅਮੀਰ ਲੋਕ ਹੁੰਦੇ ਜਿਨ੍ਹਾਂ ਦੇ ਇੰਨੇ ਵਿਚਾਰ ਵੱਧ ਜਾਂਦੇ, ਚਿੰਤਾਵਾਂ ਵੱਧ ਜਾਂਦੀਆਂ, ਜਦੋਂ ਉਹਨਾਂ ਨੂੰ ਰਾਤ ਨੂੰ ਨੀਂਦ ਨਾ ਆਉਂਦੀ ਉਹ ਫਿਰ ਘਰ ਬਾਰ ਛੱਡ ਕੇ ਨਾਚ ਗਾਣੇ ਵੇਖਣ ਜਾਂਦੇ। ਉੱਥੇ ਨੱਚਦੇ ਟੱਪਦੇ ਨਸ਼ੇ ਆਦਿਕ ਦਾ ਇਸਤੇਮਾਲ ਕਰਦੇ ਅਤੇ ਹੰਭ ਕੇ ਸੌਂ ਜਾਂਦੇ। ਉਸ ਤੋਂ ਬਾਅਦ ਫਿਰ ਸਾਡਾ ਇੱਕ ਰੁਝਾਨ ਵਧਿਆ ਸਾਰਿਆਂ ਦਾ ਕਿ ਅਸੀਂ ਆਪਦੇ ਦੇਸ਼ ਨੂੰ ਛੱਡ ਕੇ ਕਿਸੇ ਹੋਰ ਦੇਸ਼ ਦੇ ਅੰਦਰ ਜਾ ਕੇ ਕਮਾਈ ਕਰੀਏ, ਉੱਥੇ ਧਨ ਖੱਟੀਏ, ਸ਼ਾਇਦ ਸਾਨੂੰ ਸੁੱਖ ਦਾ ਸਾਹ ਆਵੇ। ਯਤਨ ਹੋਏ, ਆਏ ਆਪਾਂ ਬਾਹਰ, ਇੱਥੇ ਆ ਕੇ ਵੀ ਤਨ ਦੀਆਂ ਬਹੁਤ ਸਹੂਲਤਾਂ ਵੀ ਮਿਲ ਗਈਆਂ, ਪਰ ਮਨ ਨੂੰ ਅਜੇ ਵੀ ਸ਼ਾਂਤੀ ਨਹੀਂ ਕਿਸੇ ਵਿਰਲੇ ਨੂੰ ਹੋਊਗੀ। ਜਿਹੜੀਆਂ ਗੱਲਾਂ ਦੇ ਅਸੀਂ ਅੱਜ ਕਾਰਨ ਲੱਭਦੇ ਫਿਰਦੇ ਹਾਂ ਜਾਂ ਉਹਦਾ ਹੱਲ ਲੱਭਦੇ ਫਿਰਦੇ ਹਾਂ ਜਿਹੜਾ ਲੱਭਦਾ ਨਹੀਂ ਹੈ ਸਾਨੂੰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ 400-500 ਸਾਲ ਪਹਿਲਾਂ ਇਹ ਸਾਰਾ ਗਿਆਨ ਪਾਤਸ਼ਾਹ ਨੇ ਸਾਨੂੰ ਦਿੱਤਾ। ਜੇ ਧਿਆਨ ਨਾਲ ਪੜ੍ਹੀਏ ਸੁਣੀਏ ਅਤੇ ਉਹਦਾ ਹੱਲ ਲੱਭਣ ਦਾ ਯਤਨ ਕਰੀਏ। ਅਸੀਂ ਹੱਲ ਆਪਦੀ ਮੱਤ ਨਾਲ ਲੱਭ ਰਹੇ ਹਾਂ ਅਤੇ ਸਾਰੇ ਫੇਲ ਹੋ ਰਹੇ ਹਾਂ। ਤਦ ਕਰਕੇ ਪਾਤਸ਼ਾਹ ਸਮਝਾ ਰਹੇ ਆ, ਨਾਨਕ ਦੁਖੀਆ ਸਭ ਸੰਸਾਰ। ਪਾਤਸ਼ਾਹ ਨੇ ਬਾਣੀ ਅੰਦਰ ਗੁਰਮੁਖੋ ਸਾਨੂੰ ਗਿਆਨ ਦਿੱਤਾ, ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖਾਟੇ। ਇਹ ਇਨਸਾਨ ਭੁਲੇਖੇ 'ਚ ਨਾ ਰਹੀ ਵੀ ਸ਼ਾਇਦ ਮੈਂ ਆਹ ਦੁਨੀਆ ਦਾ ਧਨ ਇਕੱਠਾ ਕਰਕੇ ਸਦਾ ਵਾਸਤੇ ਸੁਖੀ ਹੋ ਜਾਊਂਗਾ। ਜੇ ਇਹ ਗੱਲ ਹੁੰਦੀ ਤਾਂ ਅੱਜ ਜਿਹੜੇ ਅਮੀਰ ਲੋਕ ਆ ਉਹ ਸੁਖੀ ਹੋ ਜਾਂਦੇ, ਪਰ ਖੇਡ ਉਲਟ ਚੱਲ ਰਿਹਾ। ਉਲਟ ਮੰਨੇ ਕੋਈ ਨਾ ਮੰਨੇ, ਪਰ ਬਾਣੀ ਸਾਨੂੰ ਮਨਾ ਰਹੀ ਹੈ ਅਤੇ ਆਪਦੇ ਜੀਵਨ ਦਾ ਆਪਣਾ ਸਾਰਿਆਂ ਦਾ ਪ੍ਰੈਕਟੀਕਲ ਆ ਸੰਸਾਰ ਦਾ। ਮਹਾਰਾਜ ਕਹਿੰਦੇ ਵੱਡੇ ਵੱਡੇ ਜੋ ਦੀਸੈ ਲੋਗ, ਤਿੰਨ ਕੋ ਵਿਆਪੈ ਚਿੰਤਾ ਰੋਗ। ਭਾਈ ਜਿਨ੍ਹਾਂ ਨੂੰ ਤੁਸੀਂ ਬਹੁਤ ਵੱਡੇ ਵੱਡੇ ਲੋਕ ਸਮਝੀ ਬੈਠੇ ਹੋ, ਉਹਨਾਂ ਦੀ ਵਾਰੀ ਦੇਖ ਕੇ ਪਦਾਰਥ ਸ਼ਾਇਦ ਤੁਹਾਨੂੰ ਭੁਲੇਖਾ ਪੈਂਦਾ ਕਿ ਇਹ ਬਹੁਤ ਸੁਖੀ ਹੈ। ਮਹਾਰਾਜ ਕਹਿੰਦੇ ਨਹੀਂ। ਫਿਰ ਪੁੱਛਿਆ ਗਿਆ, ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਸਵਾਲ ਆਇਆ ਫਿਰ ਇੱਕ ਪੰਗਤੀ 'ਚ ਕਿ ਕੌਣ ਵੱਡਾ, ਮਾਇਆ ਵਡਿਆਈ? ਮਹਾਰਾਜ ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਈ। ਸਾਨੂੰ ਇਹ ਗਿਆਨ ਦਿੱਤਾ ਕਿ ਸਾਰੀ ਦੁਨੀਆ ਦੇ ਧਨ ਪਦਾਰਥ ਤੋਂ ਉੱਪਰ ਵੱਡਾ ਧਨ ਕਿਹੜਾ? ਪਰਮੇਸ਼ਰ ਦਾ ਨਾਮ ਰੂਪੀ ਧਨ। ਅਤੇ ਪਾਤਸ਼ਾਹ ਸਾਨੂੰ ਸਮਝਾ ਰਹੇ ਆ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ। ਅੱਗੇ ਤਾਂ ਜਾਣਾ ਪੈਂਦਾ ਸੀ ਆਪਾਂ ਨੂੰ ਕਿਤੇ ਵੇਖਣ, ਹੁਣ ਤਾਂ ਵਿਗਿਆਨ ਨੇ ਹੱਥ 'ਚ ਹੀ ਦਿਖਾਤਾ ਸਾਰਾ ਕੁਝ। ਦੇਰ ਰਾਤ ਤੱਕ ਚਿੰਤਾ ਦੇ ਮਾਰੇ ਹੋਏ ਜੀਵ ਇਹਨੂੰ ਵੇਖ ਰਹੇ ਆ ਸਾਧਨ ਨੂੰ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਫਿਰ ਮਹਾਰਾਜ ਸੁੱਖ ਕਿੱਥੇ ਆ? ਫਿਰ ਇੱਥੇ ਲਿਆਂਦੀ ਮਹਾਰਾਜ ਨੇ ਗੱਲ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਜੇ ਭਾਈ ਤੁਸੀਂ ਸਦਾ ਵਾਸਤੇ ਸੁਖੀ ਹੋਣਾ ਚਾਹੁੰਦੇ ਹੋ ਤਾਂ ਹਰੀ ਦੇ ਗੁਣ ਗਾਇਆ ਕਰੋ। ਫਿਰ ਨੌਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਆਪਾਂ ਭੋਗਦੇ ਸਮੇਂ ਸੁਣਦੇ ਹਾਂ, ਸੁਣਿਆ ਕਰੀਏ, ਸੁਭਾਅ ਬਣਾਈਏ ਬਾਣੀ ਪੜ੍ਹਨ ਦਾ ਸੁਣਨ ਦਾ। ਉਹ ਚ ਤੇਗ ਬਹਾਦਰ ਪਾਤਸ਼ਾਹ ਨੇ ਤੱਤ ਕੱਢ ਕੱਢ ਕੇ ਸਾਨੂੰ ਸਮਝਾਏ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ
लेहे कहो नानक हर भजमन दुर्लभ मानुख दे। फैसला देता अपन बई जे सदीवी सुखी होना चाहते हो तो अपने मनों परमात्मा की शरण च लेके जाओ। किमें जावे वो फिर सीखना हुंदा अपन। पातशाह समझा रहे सी अपन अंदरों तृष्णा अग्न बुझी अमृतसर नाता। एक इशनान गुरमुखो साडे तन दा है जिहड़ा असी सारे जानदे आ किमें कराउणा। एक इशनान है साडे मन दा, जिन्ना चिर वह अमृत सरोवर च नहीं नहाउंदा उन्ना चिर साडी ये तृष्णा रूपी अग्न बुझ नहीं सकती। जिन्ना असी मर्जी जतन कर लीए सब जग फिर मैं देखिया हर इको दाता। फिर आपां नूं हुण भेद नहीं है कि असी मन दा इशनान किवें कराउणा। जपजी साहब की बाणी च तां पातशाह रोज़ समझाउंदे आ कि मूत पलीती कप्पड़ होए दे साबून लईए ओह धोए भरीए मत पापां कै संग ओ धोपै मावे कै रंग। पातशाह ने गुरबाणी अंदर ज्ञान देता कि आ तुहाडा जिहड़ा पंज भौतिक शरीर आ इहदे अंदर एक अमृत सरोवर आ जिथे तुहाडे मन ने इशनान करना। ते होना किवें आ ओह पातशाह ने बड़े प्यार नाल सानू समझाया। ए शरीर सरबर है संतो कि आ तुहाडा जिहड़ा शरीर आ ये एक सरोवर आ। जे तुसी ये शरीर सरोवर दे अंदर मन दा इशनान कराउणा चाहुंदे हो तां तुहानू एक कम करना पऊ। की करना पऊ? पातशाह कहिंदे ये शरीर सरबर है संतो इशनान करे लिव लाई। जे तुसी अपने मन दा इशनान कराउणा चाहुंदे हो ता अपने मालिक दे नाल लिव जोड़नी सिखो। जदों तुहाडी लिव जोड़नी शुरू होगी सिख गए तुसी फिर तुहाडा उस अमृतसर सरोवर दे अंदर इशनान होगा जिथे तुहाडी ये अग्न बुझ सकती है। फिर आपां पुछना हुंदा महाराज नूं कि सच्चे पातशाह फिर ज्ञान दिओ साडी अग्न किवें बुझे। बड़ा सौखा कर करके पातशाह ने समझाया। जिहड़ियां गल्लां तों असी अज धर्म दे रस्ते चलण वाले लोग आपदी मत दा त्याग ना करन करके काफ़ी दूर जा चुके हैं। सतगुर तां इह समझाउंदे कहिंदे सतगुर सेवियां सदा सुख जन्म मरण दुख जाए। भाई तुसी अपने मालिक नूं सिमरिया करो जिदे सिमरन करन दे नाल तुहाडा जन्म और मरण दा दुख खत्म होना। तुसी आपदे मूल दे अंदर समा जाना जिथे तुहाडे जीवन दी यात्रा सफल दसी गई है। सतगुर सेवियां सदा सुख जन्म मरण दुख जाए। अंतर तीर्थ ज्ञान है सतगुर दिया बुझाए। मैल गई मन निर्मल होआ अमृतसर तीर्थ नहाए। सज्जन मिले सज्जना सच्चे शब्द सुभाए। घर ही परचा पाया ज्योति जोत मलाए। ज्ञान देता सानू। हुण जे ये ज्ञान असी नहीं लैके चलदे तां फिर धन श्री गुरु तेग बहादुर साहिब जी महाराज नौवें पातशाह वो सानू सावधान कर रहे है। ख्याल रख के आपां चलीदा जदों गुरबाणी दी विचार चलदी हुंदी है मैं कोशिश करदा हुन्ना आपदे अंदर झाती मारन दी। ते तुसी सारिआं नूं बेनती हथ बन के आपदे अंदर झाती मारिओ ना कि किसी होर दे जीवन वल वेखण दी बहुता लोड़। पर सुभाव तां साडा इह आ
ਅਸੀਂ ਦੂਸਰਿਆਂ ਵੱਲ ਬਾਹਲਾ ਵੇਖਦੇ ਹਾਂ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਸਮਝਾ ਰਹੇ ਆ, ਕਹਿੰਦੇ ਜਿਹੜੇ ਇਨਸਾਨ ਦੇ ਜੀਵਨ ਦੇ ਅੰਦਰ ਪਰਮਾਤਮਾ ਦਾ ਭਜਨ ਨਹੀਂ, ਉਹਦੀ ਹਾਲਤ ਕਿਹੋ ਜੀ ਹੈ? ਜਾਂ ਮੈਂ ਭਜਨ ਰਾਮ ਕੋ ਨਾਹੀਂ, ਜਾਂ ਮੈਂ ਭਜਨ ਰਾਮ ਕੋ ਨਾਹੀਂ, ਤੇਹ ਜਨ ਜਨਮ ਅਕਾਰਥ ਖੋਇਆ, ਜੇ ਰਾਖੋ ਮਨ ਮਾਹੀ। ਕਹਿੰਦੇ ਕਿਤੇ ਐਵੇਂ ਨਾ ਕਿਸੇ ਹਉਮੈ ਦੇ ਰੋਗ 'ਚ ਗ੍ਰਸੇ ਜਾਇਓ, ਜੇ ਤੁਹਾਡੇ ਜੀਵਨ 'ਚ ਪਰਮਾਤਮਾ ਦਾ ਭਜਨ ਨਹੀਂ, ਭਾਵੇਂ ਸਾਰੀ ਸ੍ਰਿਸ਼ਟੀ ਦੇ ਉੱਪਰ ਤੁਹਾਡਾ ਰਾਜ ਹੋ ਜੇ, ਪਰ ਹਾਲਤ ਕੀ ਆ? ਉਹ ਫੈਸਲੇ ਦਿੱਤੇ ਹੋਏ ਆ ਗੁਰਬਾਣੀ 'ਚ, ਨਭ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਕਰ ਲਓ ਨਵਾਂ ਖੰਡਾਂ 'ਤੇ ਰਾਜ। ਜਦੋਂ ਸਮਾਂ ਆਇਆ ਪਾਤਸ਼ਾਹ ਕਹਿੰਦੇ ਹਰਜੋਂਗੇ ਜੀਵਨ ਦੀ ਬਾਜੀ। ਜੇ ਅਸੀਂ ਵਾਕਈ ਗੁਰੂ ਗ੍ਰੰਥ ਸਾਹਿਬ ਨੂੰ ਝੁਕਦੇ ਹਾਂ ਤਾਂ ਇਹਦੀ ਫਿਰ ਬਚਨਾਂ ਨੂੰ ਵੀ ਮੰਨਣ ਦੀ ਲੋੜ ਆ। ਜੇ ਇਕੱਲਾ ਸਰੀਰ ਕਰਕੇ ਹੀ ਝੁਕਦੇ ਹਾਂ ਫਿਰ ਤਾਂ ਇਹ ਵੀ ਫੈਸਲੇ ਨੇ ਕਿ ਝੁਕਦਾ ਤਾਂ ਸ਼ਿਕਾਰੀ ਵੀ ਹੈ, ਪਰ ਸ਼ਿਕਾਰੀ ਨਿਸ਼ਾਨਾ ਲਾਉਣ ਵਾਸਤੇ ਝੁਕਦਾ। ਅਪਰਾਧੀ ਦੂਣਾ ਨਿਭੈ ਜਿਉਂ ਹੰਤਾ ਮਿਰਗਾਹੇ। ਪਾਤਸ਼ਾਹ ਦੇ ਅੱਗੇ ਝੁਕੇ ਸਾਡਾ ਮਨ, ਫਿਰ ਅਸੀਂ ਆਪਦੀ ਸਿਆਣਪ ਛੱਡ ਕੇ ਜੋ ਗੁਰੂ ਕਹਿੰਦਾ ਉਹਦੇ 'ਤੇ ਅਮਲ ਕਰਨਾ ਸ਼ੁਰੂ ਕਰੀਏ, ਫਿਰ ਆਪਦੇ ਜੀਵਨ ਅੰਦਰ ਝਾਤੀ ਮਾਰੀਏ ਕਿ ਅਸੀਂ ਤਾਂ ਬੜੇ ਹੰਕਾਰੀ ਜਿਹੇ ਹੋਏ ਫਿਰਦੇ ਹਾਂ, ਵੀ ਅਸੀਂ ਬਹੁਤ ਵਧੀਆ ਜੀਵਨ ਆ ਜੀ, ਸਾਡਾ ਵਧੀਆ ਭਾਈ ਜਿਹੋ ਜਿਹਾ ਹੈਗਾ। ਪਰ ਜੇ ਗੁਰੂ ਦੀ ਬਾਣੀ ਦੀ ਕਸਵੱਟੀ ਜਦੋਂ ਲੱਗਦੀ ਉੱਥੇ ਤਾਂ ਫਿਰ ਇਹ ਫੈਸਲੇ ਨੇ, ਜਾਂ ਮੈਂ ਭਜਨ ਰਾਮ ਕੋ ਨਾਹੀਂ, ਤੇਹ ਜਨ ਜਨਮ ਅਕਾਰਥ ਖੋਇਆ, ਜੇ ਰਾਖੋ ਮਨ ਮਾਹੀ। ਕਹਿੰਦੇ ਇਹ ਆਪਦੇ ਮਨ 'ਚ ਗੱਲ ਵਸਾ ਲਓ ਗੁਰੂ ਦੀ। ਜੇ ਤੁਹਾਡੇ ਕੋਲੇ ਵਾਹਿਗੁਰੂ ਦਾ ਭਜਨ ਨਹੀਂ, ਤੁਹਾਡਾ ਅਕਾਰਥ ਜਾ ਰਿਹਾ ਜਨਮ। ਪਾਤਸ਼ਾਹ ਨੂੰ ਬੇਨਤੀ ਕੀਤੀ ਸਿੱਖਾਂ ਨੇ, ਸੱਚੇ ਪਾਤਸ਼ਾਹ ਲੋਕ ਧਰਮ ਦੇ ਕਰਮ ਤਾਂ ਬਹੁਤ ਕਰਦੇ ਆ। ਮਹਾਰਾਜ ਕਹਿੰਦੇ ਕੀ ਕਰਦੇ ਆ? ਕੋਈ ਤੀਰਥਾਂ 'ਤੇ ਜਾਂਦਾ, ਕੋਈ ਵਰਤ ਰੱਖਦਾ, ਹੋਰ ਬੜੇ ਕਰਮ ਕਰਦੇ ਆ। ਪਾਤਸ਼ਾਹ ਕਹਿੰਦੇ ਫੇਰ ਮਹਾਰਾਜ ਇਹਨਾਂ ਦਾ ਕੋਈ ਲਾਭ ਹੋਜੂਗਾ? ਪਾਤਸ਼ਾਹ ਕਹਿੰਦੇ ਇੱਕ ਗੱਲ ਨਾਲ ਤਾਂ ਹੋਜੂਗਾ, ਜੇ ਉਹ ਨਹੀਂ ਫੇਰ ਕੋਈ ਲਾਭ ਨਹੀਂ ਹੈ। ਕੀ ਬਚਨ ਆਏ ਮਹਾਰਾਜ ਦੇ? ਕਹਿੰਦੇ ਤੀਰਥ ਕਰੈ, ਤੀਰਥ ਕਰੈ ਵਰਤ ਫੁੰਨ ਰੱਖੈ, ਨਹਿ ਮਨੂਆ ਬਸ ਜਾਕੋ। ਜੇ ਇਹ ਸਾਰੇ ਕਰਮ ਕਰਨ ਦੇ ਬਾਵਜੂਦ ਵੀ ਤੁਹਾਡਾ ਮਨ ਬਸ ਦੇ ਅੰਦਰ ਨਹੀਂ ਆਇਆ, ਜਿਹੜਾ ਗੁਰੂ ਦੇ ਗਿਆਨ ਬਗੈਰ ਨਹੀਂ ਆ ਸਕਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਦੁਨੀਆਂ ਦੇ ਵਿਗਿਆਨੀਆਂ ਨੂੰ ਪੁੱਛੋ, ਜਿਹੜੇ ਵਿਗਿਆਨ ਦਾ ਆਸਰਾ ਲੈ ਕੇ ਪਰਮਾਤਮਾ ਤੋਂ ਦੂਰ ਹੋ ਰਹੇ ਆ, ਵੀ ਜੀ ਸਾਡਾ ਮਨ ਨਹੀਂ ਵਸ ਚਾਹੁੰਦਾ, ਕੋਈ ਦੱਸ ਦਿਓ ਸਾਧਨ। ਕੋਈ ਸਾਧਨ ਨਹੀਂ ਉਹਨਾਂ ਕੋਲ, ਕੋਈ ਸਾਧਨ ਨਹੀਂ। ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਮਝਾ ਰਹੀ ਹੈ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਤੀਰਥ ਕਰੈ ਵਰਤ ਫੁੰਨ ਰੱਖੈ, ਨਹਿ ਮਨੂਆ ਬਸ ਜਾਕੋ, ਨਿਹਪਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਜਾਕੋ। ਪਾਤਸ਼ਾਹ ਕਹਿੰਦੇ ਸੱਚ ਕਹਿੰਦਾ ਮੈਂ, ਜਿਵੇਂ ਨਾ ਕਈ ਵਾਰ ਝਗੜਾ ਹੋ ਜਾਂਦਾ ਦੁਨੀਆਂ 'ਚ, ਇਕੱਠ ਹੋ ਜਾਂਦਾ ਦੋਨਾਂ ਧਿਰਾਂ ਦਾ, ਉਹ ਕਹਿੰਦਾ ਜੀ ਮੈਂ ਸੱਚਾ, ਮੇਰੀ ਗੱਲ ਮੰਨੋ,
ਕੋਈ ਕਹਿੰਦਾ ਜੀ ਮੈਂ ਸੱਚਾ ਮੇਰੀ ਗੱਲ ਮੰਨੋ, ਉਹਨਾਂ 'ਚ ਨਾ ਕੋਈ ਫਿਰ ਸੱਚਾ ਬੰਦਾ ਖੜਾ ਹੁੰਦਾ, ਉਹਨੂੰ ਆਪਣੀ ਗੱਲ ਮਨਾਉਣ ਵਾਸਤੇ ਇਹ ਸ਼ਬਦਾਂ ਦਾ ਇਸਤੇਮਾਲ ਕਰਨਾ ਪੈਂਦਾ ਕਿ ਮੈਂ ਭਾਈ ਜੋ ਬੋਲ ਰਿਹਾ ਸੱਚ ਬੋਲ ਰਿਹਾ, ਮੇਰੇ ਵੱਲ ਧਿਆਨ ਦਿਓ। ਗੁਰੂ ਨੂੰ ਵੀ ਐਂ ਸ ਕਹਿਣਾ ਪਿਆ ਸਾਡੀ ਖਾਤਰ, ਉਹਨੂੰ ਪਤਾ ਕਿ ਆਹ ਜਿਹੜਾ ਸੰਸਾਰ ਇੰਨਾ ਮਾਇਆ ਦਾ ਬਰੀਕੀ ਜਾਲ ਆ, ਇਹਨਾਂ ਨੂੰ ਛੇਤੀ ਕੀਤੇ ਸਮਝ ਨਹੀਂ ਆਉਣੀ। ਫਿਰ ਕਿਤੇ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਰੋਜ਼ ਆਉਂਦੇ ਆਪਾਂ ਨੂੰ, ਮਹਾਰਾਜ ਕਹਿੰਦੇ ਮੈਂ ਕੋਈ ਮਿਥਿਆ ਭਾਸ਼ਣ ਨਹੀਂ ਕਰਦਾ, ਇੱਕ ਹੁੰਦਾ ਮਿਥਿਆ ਭਾਸ਼ਣ, ਇੱਕ ਹੁੰਦਾ ਪ੍ਰੈਕਟੀਕਲ ਸੱਚੀ ਗੱਲ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਆ, ਆ ਦੁਨੀਆਂ ਦੇ ਲੋਕੋ ਮੈਂ ਸੱਚ ਆਵਾਜ਼ ਦੇ ਰਿਹਾ ਤੁਹਾਨੂੰ, ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਸਮਝਾ ਰਹੇ ਆ, ਕਹਿੰਦੇ ਤੀਰਥ ਕਰੈ ਵਰਤ ਫੁੰਨ ਰਾਖੈ, ਨੈ ਮਨੁਆ ਬਸ ਜਾਕੋ ਨਿਹਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਜਾਕੋ। ਜੇ ਤੁਹਾਡਾ ਮਨ ਹੀ ਬਸ 'ਚ ਆ ਰਿਹਾ, ਜਿੰਨੇ ਆ ਤੁਸੀਂ ਧਰਮ ਦੇ ਕਰਮ ਕਰਦੇ ਹੋ ਇਹ ਨਿਹਫਲ ਆ ਤੁਹਾਡੇ। ਬਰਾਗੀ ਹੋਏ ਗੁਰਮੁਖਾਂ ਨੇ ਬੇਨਤੀ ਕਰਕੇ ਪੁੱਛਿਆ, ਕਹਿੰਦੇ ਜੀ ਫਿਰ ਕਾਹਤੋਂ ਨਹੀਂ ਹੁੰਦਾ? ਉਦਾਹਰਣ ਦਿੱਤੀ ਮਹਾਰਾਜ ਨੇ, ਜਿਵੇਂ ਦਸਵੇਂ ਪਾਤਸ਼ਾਹ ਦੇ ਜੀਵਨ ਦੀ ਇੱਕ ਛੋਟੀ ਜਿਹੀ ਗੱਲ ਆ, ਸੌਖੀ ਸਮਝ ਆ ਜੂਗੀ। ਪਾਤਸ਼ਾਹ ਕੋਲੇ ਇੱਕ ਜੱਗੇ ਨਾਮ ਦਾ ਸਿੱਖ ਰਹਿੰਦਾ ਹੁੰਦਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਨਾਲ ਬਹੁਤ ਪਿਆਰ ਕਰਦੇ, ਕਿਉਂਕਿ ਗੁਰੂ ਉਹਨੂੰ ਪਿਆਰ ਕਰਦਾ ਜਿਹੜਾ ਗੁਰੂ ਦੀ ਗੱਲ ਮੰਨਦਾ। ਵਿੱਚ ਆਪਣੇ ਵਰਗੇ ਸੀ, ਜਿਹੜੇ ਨੇੜੇ ਨੇੜੇ ਤਾਂ ਬਹੁਤ ਭੱਜੇ ਫਿਰੀ ਜਾਂਦੇ ਪਰ ਗੱਲ ਨਾ ਮੰਨਦੇ। ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਨਾਲ ਬਹੁਤਾ ਪਿਆਰ ਕਰਦੇ ਆ, ਉਹ ਨਫ਼ਰਤ ਕਰਨੀ ਸ਼ੁਰੂ ਕਰਤੀ। ਇਹ ਇੱਕ ਬੜਾ ਵੱਡਾ ਰੋਗ ਆ, ਜਲਸ ਦਾ ਰੋਗ, ਉਹ ਸੰਸਾਰ 'ਚ ਵੀ ਚੱਲ ਰਿਹਾ ਆਮ ਕਰਕੇ। ਉਹਨੂੰ ਕੋਈ ਫਰਕ ਨਹੀਂ ਸੀ। ਸਿਆਣੇ ਸਿੱਖਾਂ ਨੇ ਬੇਨਤੀ ਕੀਤੀ, ਇਹ ਪਾਤਸ਼ਾਹ ਉਪਦੇਸ਼ ਤਾਂ ਤੁਸੀਂ ਸਾਰਿਆਂ ਨੂੰ ਇੱਕੋ ਜਿਹੀ ਦਿੰਦੇ ਹੋ, ਜੱਗਿਆ ਤੁਹਾਡਾ ਬਹੁਤ ਪਿਆਰ ਕਰਦਾ ਅਤੇ ਤੁਸੀਂ ਉਹਦਾ ਬਹੁਤ ਪਿਆਰ ਕਰਦੇ ਹੋ, ਆ ਬਾਕੀ ਕੁਝ ਕੁ ਬੰਦੇ ਆ ਉਹ ਨਫ਼ਰਤ ਕਰਦੇ ਆ, ਉਹਨਾਂ 'ਤੇ ਅਸਰ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗਿਆਨ ਦੁਆਰਾ ਤਾਂ ਬਹੁਤ ਸਮਝਾਤਾ, ਹੁਣ ਕੱਲ੍ਹ ਨੂੰ ਪ੍ਰੈਕਟੀਕਲ ਦੁਆਰਾ ਸਮਝਾਵਾਂਗੇ। ਦੂਸਰਾ ਦਿਨ ਚੜ੍ਹਿਆ, ਦੀਵਾਨ ਦੀ ਆਰੰਭਤਾ ਤੋਂ ਪਹਿਲਾਂ ਪਾਤਸ਼ਾਹ ਨੇ ਦੋ ਘੜੇ ਮੰਗਾਏ ਪਾਣੀ ਦੇ, ਥੋੜ੍ਹਾ ਥੋੜ੍ਹਾ ਪਾਣੀ ਸੀ ਉਹਨਾਂ 'ਚ। ਕਹਿੰਦੇ ਇਉਂ ਕਰੋ ਵੀ ਇੱਕ ਘੜੇ 'ਚ ਥੋੜ੍ਹੇ ਜਿਹੇ ਪਤਾਸੇ ਪਾ ਦਿਉ ਅਤੇ ਇੱਕ ਘੜੇ 'ਚ ਆ ਪੱਥਰ ਰੱਖ ਦਿਉ। ਰੱਖਤਾ। ਸਮੇਂ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੋਈ। ਜਿਹੜੇ ਸਿੱਖਾਂ ਨੇ ਬੇਨਤੀ ਕੀਤੀ ਸੀ ਬੜੀ ਤਾਂਘ ਆ ਵੀ ਕਦੋਂ ਪਾਤਸ਼ਾਹ ਪ੍ਰੈਕਟੀਕਲ ਸਮਝਾਉਣ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖੋ ਘੜੇ 'ਚੋਂ ਪਤਾਸੇ ਵੀ ਕੱਢ ਕੇ ਲਿਆਓ ਅਤੇ ਪੱਥਰ ਦਾ ਟੁਕੜਾ ਵੀ ਕੱਢ ਕੇ ਲਿਆਓ। ਹੁਣ ਪਤਾਸੇ ਕਿੱਥੋਂ ਆਉਣੇ ਸੀ ਸਾਫ਼? 'ਤੇ ਉਹ ਤਾਂ ਪਾਣੀ ਦਾ ਰੂਪ ਹੋ ਗਏ ਅਤੇ ਆਪ ਦਾ ਰੂਪ ਪਾਣੀ ਨੂੰ ਦੇਤਾ। ਉਹ ਜਿਹੜਾ ਪੱਥਰ ਸੀ ਉਹ ਉਵੇਂ ਹੀ ਪਿਆ, ਕੱਢ ਕੇ ਲਿਆ ਕੇ ਰੱਖਤਾ। ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਕੌਤਕ? ਕਹਿੰਦੇ ਤੁਹਾਡੇ ਸਵਾਲ ਦਾ ਜਵਾਬ, ਆ ਜਿਹੜੇ ਨਫ਼ਰਤ ਕਰਦੇ ਆ ਇਹਨਾਂ ਦੇ ਮਨ ਤਾਂ ਪੱਥਰ ਵਰਗੇ ਆ। ਇਹਨਾਂ ਨੂੰ ਜਿੰਨਾ ਮਰਜ਼ੀ ਗਿਆਨ ਦੇਈ ਜਾਓ, ਜਿੰਨਾ ਮਰਜ਼ੀ ਸਮਝਾਈ ਜਾਓ, ਇਹ ਸੁੱਕੇ ਦੇ ਸੁੱਕੇ। ਜਿਹੜਾ ਜੱਗੇ ਦਾ ਮਨ ਉਹ ਆ ਪਤਾਸੇ ਵਰਗਾ, ਉਹ ਪਾਣੀ ਦਾ ਰੂਪ ਹੋ ਗਿਆ ਅਤੇ ਆਪ ਦਾ ਰੂਪ ਪਾਣੀ ਨੂੰ ਦੇਤਾ। ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਸਾਨੂੰ ਗੁਰਬਾਣੀ ਦੇ ਅੰਦਰ ਮਹਾਰਾਜ ਨੇ ਇਹ ਗਿਆਨ ਬਖਸ਼ਿਸ਼ ਕੀਤਾ ਕਿ ਤੁਸੀਂ ਵੀ ਆਪਦੇ ਜੀਵਨ ਦੀ ਯੋਗਤ ਇਹੋ ਜਿਹੀ ਬਣਾਓ, ਗੁਰੂ ਦੀ ਕਿਰਪਾ ਦੇ ਪਾਤਰ ਬਣੋ।
ਕੀ ਜੁਗਤ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਤੇ ਮਹਾਰਾਜ ਕੀ ਸਮਝਾ ਰਹੇ ਆ, ਕਹਿੰਦੇ ਜੇ ਨਹੀਂ ਤੁਹਾਡਾ ਮਨ ਵੱਸ ਦੇ ਅੰਦਰ ਆਇਆ ਫਿਰ ਤੁਹਾਡੀ ਹਾਲਤ ਕੀ ਆ, ਜੈਸੇ ਪਾਹਨ ਜਲ ਮੈਂ ਰੱਖੋ, ਪੱਥਰ ਨੂੰ ਪਾਣੀ 'ਚ ਰੱਖੋ, ਭੇਦੇ ਨਾਹੇ ਤਹਿ ਪਾਨੀ, ਉਹ ਪੱਥਰ ਨੂੰ ਪਾਣੀ ਥੋੜੋ ਭਿਉਂ ਸਕਦਾ ਜੀ, ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਨੀ। ਜਿਹੜੇ ਪਰਮਾਤਮਾ ਦਾ ਭਜਨ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਉਹਨਾਂ ਦੇ ਮਨ ਵੀ ਪੱਥਰ ਸਮਾਨ ਹੋ ਜਾਂਦੇ ਆ। ਗੁਰੂ ਪਿਆਰੀ ਸਾਧ ਸੰਗਤ, ਅਨੇਕਾਂ ਜੀਵ ਮਿਲ ਜਾਣਗੇ ਜਿਨ੍ਹਾਂ ਨੂੰ ਬਹੁਤ ਆਪਦੇ ਆਪ 'ਤੇ ਮਾਣ ਹੁੰਦਾ ਵੀ ਅਸੀਂ ਬਹੁਤ ਸਿਆਣੇ ਆ, ਗਿਆਨੀ ਆ, ਅਤੇ ਗੁਰਬਾਣੀ ਤਾਂ ਫਿਰ ਬਹੁਤ ਤਕੜੇ ਫੈਸਲੇ ਲੈਂਦੀ ਆ ਨਾ। ਜੋ ਜਾਣੇ ਹੋ ਭਗਤ ਗਿਆਨੀ, ਆਗੇ ਠਾਕੁਰ ਤਿਲ ਨਹੀਂ ਮਾਨੀ। ਜਿਹਦੇ ਮਨ 'ਚ ਕਹਿੰਦੇ ਇਹ ਆ ਗਿਆ ਨਾ ਵਿਚਾਰ ਵੀ ਮੈਂ ਬਹੁਤ ਵੱਡਾ ਭਗਤ, ਮੈਂ ਬਹੁਤ ਵੱਡਾ ਗਿਆਨੀ, ਕਹਿੰਦੇ ਅੱਗੇ ਮਾਲਕ ਕੀ ਕਰਦਾ, ਆਗੇ ਠਾਕੁਰ ਤਿਲ ਨਹੀਂ ਮਾਨੀ, ਉਹਦੀ ਕੋਈ ਨਹੀਂ ਪੁੱਛਦਾ ਸੁੱਥੇ। ਕਿਉਂ, ਜਿਹੜਾ ਰੋਗ ਖਤਮ ਕਰਨਾ ਸੀ ਉਹ ਹੋਰ ਪੈਦਾ ਕਰ ਲਿਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਜੈਸੇ ਪਾਹਨ ਜਲ ਮੈਂ ਰੱਖੋ ਭੇਦੈ ਨਾਹੇ ਤੈ

ਨਾਨਕ ਦੇਵ ਸਾਹਿਬ ਜੀ ਮਹਾਰਾਜ ਆਕਾਰ ਰੂਪ ਦੇ ਅੰਦਰ ਸੰਸਾਰ 'ਚ ਆ ਕੇ ਸਾਨੂੰ ਉਹ ਨਿਰੰਕਾਰ ਦਾ ਸੰਦੇਸ਼ਾ ਅਤੇ ਉਹਦੇ ਨਾਮ ਦਾ ਭੇਦ ਦੇਤਾ, ਨਹੀਂ ਤਾਂ ਭਰਮ ਜਾਲ 'ਚ ਸੀ ਦੁਨੀਆਂ ਸਾਰੀ, ਭਰਮ ਜਾਲ 'ਚ। ਅਤੇ ਫੈਸਲੇ ਨੇ ਗੁਰਬਾਣੀ 'ਚ, ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਹਿਆ, ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨਾਈ ਭੱਜ ਪਿਆ। ਕਹਿੰਦੇ ਤੁਹਾਡੇ ਹਿਰਦੇ 'ਚ ਪ੍ਰਗਟ ਹੋ ਜਾਊਗਾ ਜੇ ਤੁਸੀਂ ਗੁਰੂ ਦੀ ਸ਼ਰਨ 'ਚ ਆਉਣਾ ਸਿੱਖ ਲਓ। ਕੀ ਕਰੀਏ ਮਹਾਰਾਜ, ਪੁੱਛੀ ਜਾਂਦੇ ਨਾ ਸਿੱਖ, ਜਿਵੇਂ ਆਪਾਂ ਪੁੱਛਣਾ ਹੁੰਦਾ, ਗੁਰੂ ਦੁਆਰੇ ਹੋਵੇ ਸੋਝੀ ਪਾਈ ਸੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਕਲ ਮੈਂ ਮੁਕਤ ਨਾਮ ਤੇ ਪਾਵੈ, ਗੁਰ ਜਿਹ ਭੇਦ ਬਤਾਵੈ, ਕਹੋ ਨਾਨਕ ਸੋ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੇ। ਕਿੰਨਾ ਸੌਖਾ ਕਰਕੇ ਗਿਆਨ ਦਿੱਤਾ ਜੀ। ਕਹਿੰਦੇ ਕਲਯੁਗ ਦੇ ਸਮੇਂ ਦੇ ਅੰਦਰ ਜਿਹੜਾ ਮੁਕਤੀ ਦਾ ਪਦਾਰਥ ਹੈ ਉਹ ਪਰਮਾਤਮਾ ਦੇ ਨਾਮ ਨਾਲ ਮਿਲੂਗਾ। ਨਾਮ ਕਿਵੇਂ ਮਿਲੇ? ਪਾਤਸ਼ਾਹ ਕਹਿੰਦੇ, ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ। ਜਦੋਂ ਅਸੀਂ ਪਰਮਾਤਮਾ ਦੇ ਪ੍ਰੇਮ 'ਚ ਭਿੱਜ ਕੇ ਮਾਲਕ ਦੇ ਗੁਣ ਗਾਉਂਦੇ ਹਾਂ, ਫਿਰ ਸਾਡੇ ਮਨ ਦੀ ਮੈਲ ਉਤਰਨੀ ਸ਼ੁਰੂ ਹੁੰਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ। ਜਿਉਂ ਜਿਉਂ ਸਾਡੇ ਮਨ ਦੀ ਮੈਲ ਉਤਰਦੀ ਜਾਊਗੀ ਤੇ ਇੱਕ ਸਮਾਂ ਐਸਾ ਆਜੂਗਾ ਜਿਹੜਾ ਆਪਾਂ ਸ਼ਬਦ ਸਰਵਣ ਕਰ ਰਹੇ ਸੀ ਗੁਰਮੁਖਾਂ ਤੋਂ, ਅੰਦਰੋਂ ਤ੍ਰਿਸ਼ਨ ਬੁੱਝੀ ਅੰਮ੍ਰਿਤਸਰ ਨਾਤਾ। ਸਾਡਾ ਇਹ ਮਨ ਅੰਤਰਗਤ ਉਸ ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਕਰ ਲੂਗਾ ਜਿੱਥੇ ਜਾ ਕੇ ਇਹਦੀ ਬਿਲਕੁਲ ਮੈਲ ਉੱਤਰ ਜਾਣੀ ਹੈ, ਜਿੱਥੇ ਜਾ ਕੇ ਇਹਨੇ ਹੰਸ ਬਣ ਜਾਣਾ। ਕਾਹਦੇ ਨਾਲ? ਪਰਮਾਤਮਾ ਦੀ ਨਦਰ ਦੇ ਨਾਲ। ਸਮਾਂ ਹੋ ਗਿਆ ਆਪਣਾ ਨੇੜੇ, ਆਓ ਆਪਾਂ ਫਿਰ ਥੋੜ੍ਹਾ ਜਿਹਾ ਭਜਨ ਕਰ ਲਈਏ, ਤਰੀਕਾ ਸਿੱਖ ਲਈਏ ਕਿ ਜਦੋਂ ਅਸੀਂ ਭਜਨ ਕਰਨਾ, ਜੋ ਸਤਿਗੁਰ ਸਮਝਾ ਰਹੇ ਆ, ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਗੁਰਮੁਖੋ, ਜਦੋਂ ਪਰਮਾਤਮਾ ਦਾ ਸਿਮਰਨ ਭਜਨ ਕਰਨਾ, ਸਰੀਰ ਨੂੰ ਰਿਲੈਕਸ ਕਰਕੇ ਬੈਠੋ, ਸਾਡਾ ਮਨ ਉਸ ਸਰੋਵਰ 'ਚ ਇਸ਼ਨਾਨ ਕਰ ਲੇ। ਇਹ ਸਰੀਰ ਸਰਬਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ, ਸਾਡੀ ਲਿਵ ਜੁੜ ਜੇ ਪਰਮਾਤਮਾ ਦੇ ਨਾਲ। ਉਹਦੇ ਵਾਸਤੇ ਅਸੀਂ ਸਾਸ ਗ੍ਰਾਸ ਵਿਧੀ ਦੁਆਰਾ ਸਿਮਰਨ ਕਰਨਾ ਹੁੰਦਾ ਅਤੇ ਧਿਆਨ ਰੱਖਣਾ ਹੁੰਦਾ ਆਪਣੀ ਆਵਾਜ਼ 'ਚ। ਨੇਤਰ ਬੰਦ, ਜਿਹਦੀ ਕਿਰਿਆ ਇਹ ਬਣ ਜਾਂਦੀ ਹੈ, ਵਾਹਿਗੁਰੂ ਵਾਹਿਗੁਰੂ। ਹਾਂਜੀ ਕਰੋ ਜੀ ਸ਼ੁਰੂ, ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ, ਜਦੋਂ ਸਾਡੀ ਲਿਵ ਜੁੜਨੀ ਸ਼ੁਰੂ ਹੋ ਗਈ ਨਾ ਪਰਮੇਸ਼ਰ ਦੇ ਨਾਮ ਨਾਲ, ਫਿਰ ਸਾਡੇ ਮਨ ਦਾ ਇਸ਼ਨਾਨ ਹੋਣਾ, ਫਿਰ ਇਹ ਅਗਨ ਸਾਡੇ ਅੰਦਰੋਂ ਬੁਝੂਗੀ, ਨਹੀਂ ਬੁਝ ਨਹੀਂ ਸਕਦੀ। ਇਹ ਬੇਨਤੀਆਂ ਨੇ। ਚਲੋ ਹੁਣ ਤਾਂ ਆਪਣੇ ਕੋਲ ਸੀਮਤ ਜੇ ਸਮੇਂ ਹੁੰਦੇ ਆ, 19 ਤਰੀਕ ਤੋਂ ਲੈ ਕੇ 22 ਤਰੀਕ ਤੱਕ ਇੱਥੇ ਪ੍ਰੋਗਰਾਮ ਆ ਗੁਰਦੁਆਰਾ ਪ੍ਰਭਮਿਲਣੀ ਕਾ ਚਾਓ ਰੋਲੀ ਰੋਡ ਮੋਗਾ ਵੱਲੋਂ ਗੁਰਮੁਖਾਂ ਦੇ ਸਹਿਯੋਗ ਦੇ ਨਾਲ। ਉਦੋਂ ਫਿਰ ਆਪਾਂ ਰਲ ਮਿਲ ਕੇ 2-2 ਘੰਟੇ ਲਗਾਤਾਰ ਕਰਿਆ ਕਰਾਂਗੇ ਅਭਿਆਸ। ਫਿਰ ਜਦੋਂ ਅਭਿਆਸ ਕਰਾਂਗੇ ਨਾ 2 ਘੰਟੇ, ਉਦੋਂ ਫਿਰ ਸਾਨੂੰ ਪਤਾ ਲੱਗੂਗਾ ਕਿ ਕਿਉਂ ਪਾਤਸ਼ਾਹ ਸਮਝਾ ਰਹੇ ਆ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਜਦੋਂ ਅਸੀਂ ਸਾਰੀਆਂ ਗੱਲਾਂ ਛੱਡ ਕੇ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰਤਾ ਨਾ, ਉਹ ਆ ਫਿਰ ਧਰਮ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਆਪਾਂ ਕਰਿਆ ਕਰੀਏ, ਨਹੀਂ ਜਿਹੜੇ ਆ ਡਿਪਰੈਸ਼ਨ ਵਰਗੇ ਰੋਗਾਂ ਨੇ ਸਾਨੂੰ ਗਰਸਿਆ ਹੋਇਆ, ਕੋਈ ਇਲਾਜ ਨਹੀਂ ਦੁਨੀਆਂ ਦੇ ਡਾਕਟਰਾਂ ਕੋਲ, ਜਿੱਥੇ ਮਰਜ਼ੀ ਭੱਜ ਲਓ। ਅਤੇ ਗੁਰੂ ਨਾਨਕ ਦੇ ਘਰ ਨੇ ਸੌਖਾ ਕਰਕੇ ਸਮਝਾਤਾ, ਹੋਏ ਚਿੰਤ ਬਸੈ ਸੁੱਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ। ਇਹ ਬੇਨਤੀਆਂ ਨੇ। ਇੰਨੀ ਕੁ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਬਖਸ਼ ਲੈਣਾ ਜੀ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੇ ਪ੍ਰਬੰਧਕਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ। 11 ਤਰੀਕ ਤੱਕ ਤੁਹਾਡੇ ਦਰਸ਼ਨ ਕਰਾਂਗੇ। ਕੋਸ਼ਿਸ਼ ਕਰੀਏ ਰਲ ਮਿਲ ਕੇ ਸੋਝੀ ਲੈਣ ਦੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। 6 ਪੌੜੀਆਂ ਆਓ ਹੁਣ ਆਪਾਂ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਫਿਰ ਸਤਿਗੁਰ ਦੇ ਚਰਨਾਂ 'ਚ ਅਰਦਾਸ, ਸਤਿਗੁਰ ਦਾ ਪਾਵਨ ਹੁਕਮ ਅਤੇ ਸਤਿਗੁਰ ਦੇ ਸਰੂਪ ਦੀ ਸੇਵਾ ਦੀ ਖੁਸ਼ੀ ਲਈਏ ਫਿਰ ਆਪਾਂ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰੀ

ਮੁਖ ਸਭ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੋ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਹ ਦੇ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਦਿ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਕੈ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਆਨੰਦ ਸੁਣੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈ ਅਰਦਾਸ

ना जाने तुमरा सगल समग्री तुमरे सूत्र धारी तुम ते

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ।

ਆਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ

ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ ਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ

ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਇਤ ਦੇਖ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਰ ਰਹਿਰਾ ਸਾਹਿਬ ਜੀ ਦੇ ਪਾਠ ਗੁਰ ਸ਼ਬਦ ਵਿਚਾਰਾਂ ਆਰਤੀ ਕੀਰਤਨ ਗੁਰਮਤਿ ਵਿਚਾਰਾਂ ਨਾਮ ਸਿਮਰਨ ਅਭਿਆਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾ ਇਸ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਗੁਰਮੁਖ ਪਰਿਵਾਰਾਂ ਵੱਲੋਂ ਮਹਾਂਪੁਰਖ ਸੰਤ ਬਾਬਾ ਰਾਮ ਸਿੰਘ ਜੀ ਗਨੂਆ ਵਾਲਿਆਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਤਿਗੁਰੂ ਜੀ ਆਈ ਹੋਈ ਸੰਗਤ ਵਾਸਤੇ ਲੰਗਰ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਕਿਰਪਾਲਤਾ ਕਰਨੀ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਨੇ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਲੰਗਰ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਭੈ ਸਿੰਘ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸ਼ੁੱਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਕਾਰਜ ਰਾਸ ਕਰਨੇ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਆਪ ਜੀ ਕਰੋ ਕਿਰਪਾਲਤਾ ਬੇਅੰਤ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਰੋ ਕਿਰਪਾ ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਜਤ ਪਹਰ ਤੀਰਜ ਸੁਨਿਆ ਅਹਿਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ

ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸੋ ਕਹ ਟਲ ਗੁਰ ਸੇਵੀ ਅਹਿਨਿਸ ਸਹਿਜ ਸੁਭਾਏ।

ਕਟੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਨੇ ਕਚਾਓ ਉਹਨਾਂ ਪਾਸੋਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸ਼ਰਮ ਕੀਤੀਆਂ ਨੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 11 ਤਰੀਕ ਤੱਕ ਇਸੇ ਤਰ੍ਹਾਂ ਇਸੇ ਟਾਈਮ 'ਤੇ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ ਹਰ ਰੋਜ਼ ਸ਼ਾਮ ਦੇ ਦੀਵਾਨ ਦੇ ਵਿੱਚ ਗੁਰਬਾਣੀ ਦੀ ਕਥਾ ਵਿਚਾਰਾ ਸ਼ਰਮ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। 13 ਤਰੀਕ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 12 ਅਤੇ 13 ਤਰੀਕ ਨੂੰ 12 ਸਤੰਬਰ ਸ਼ਨੀਵਾਰ ਸ਼ਾਮ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾ ਟਰੱਸਟ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ 12 ਨੂੰ ਸ਼ਾਮ ਨੂੰ ਅਤੇ 13 ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 14 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਹੈ। 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ। 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ। ਇਹ ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸਤਿਕਾਰਯੋਗ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗਨੂਆ ਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਮੂਹ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ 'ਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਇਸੇ ਤਰ੍ਹਾਂ ਸਿਰ 'ਤੇ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਪਰਿਵਾਰਾਂ ਪਾਸੋਂ ਲੈਂਦੇ ਰਹਿਣ। ਸਮੂਹ ਸੰਗਤਾਂ ਵੱਲੋਂ ਆਈਆਂ ਹੋਈਆਂ ਤਾਂ ਸੰਗਤਾਂ ਦਾ ਪਰਿਵਾਰਾਂ ਵੱਲੋਂ ਧੰਨਵਾਦ ਕੀਤਾ ਜਾਂਦਾ। ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ ਜੀ। ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁਨ ਵੱਡਾਹੀ, ਕਰ ਡੰਡੋਤ ਪੁਨ ਵੱਡਾਹੀ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾਹੀ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹੈ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾਹੀ। ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੀ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦਨੋ ਸਿਮਰਾਓ। ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ, ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੂੰ ਦਿਆ ਵੈ ਧਾਏ, ਸਭ ਥਾਈ ਹੁਣਾਂ ਜੀ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੁਣਾਂ ਜੀ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਧਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੇ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ, ਨਾਲ ਨਾਲ ਸ੍ਰੀ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦੇ ਹਾਂ, ਟਹਿਲ ਸੇਵਾ ਕਰਦੇ ਹਾਂ, ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਅਗਾਂਹ ਤੋਂ ਸੁਮਤ ਬਖਸ਼ਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਕਿਰਪਾ ਕਰੋ, ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ, ਜਿਹਨਾਂ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ? ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੀ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀਵ ਵਿੱਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ ਤੇ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

ਭਾਅ ਜੀ ਇਹ ਤਾਂ ਟਿਕਦਾ ਵੀ ਨਹੀਂ ਆ ਵਾਲਾ ਮਾਈਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ

ਉਲਟ ਗੰਗ ਪਛਮ ਧਰੀਆ ਸੋਈ ਨਾਮ ਅਛਲ ਭਗਤੈ ਪਵਤਾਰਨ ਅਮਰਦਾਸ

ਕਿਆਤ ਜੀ ਗੁਰ ਅਮਰ ਪਣੀ ਜੈ ਨੈਣ ਤਪਰ ਸਕਿਆਤ ਨੈਣ ਗੁਣ ਅਮਰ ਪਿਖੀ ਜੈ ਸਰਵਣ ਤਪਰ ਸਕਿਆਤ ਸਰਵਣ ਗੁਰ ਅਮਰ ਸੁਣੀ ਜੈ ਸਕਿਆਤ ਸੋਹੀਏ ਜਿਤ ਹੀ ਵਸੈ ਗੁਰ ਅਮਰਦਾਸ ਨਿਜ ਭਗਤ ਪਿਤ ਸਕਿਆਤ ਸੋ ਸਿਰ ਜਾ ਲੱਪਣੈ ਜੋ ਸਿਰ ਨਿਵੇ ਗੁਰ ਅਮਰ ਨਿਤ ਸਕਿਆਤ ਸੋਹੀਏ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾ ਲੱਪਣੈ ਜੋ ਸਿਰ ਨਿਵੇ ਗੁਰ ਅਮਰ ਨਿਤ।

ਸਿਫਤ ਖਸੰਦੀ ਨੂਰ ਅਰਸੋਂ ਗੁਰਸੋਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤ ਸਾਹੋ ਸਿਰਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ

فتح تناسری محلہ پنجواں جا کو ہر رنگ لاگو اس جگ میں ہیں

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 679 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਉਂ ਕੂੜੈ ਤੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਦਿੰਦਾ ਦੇ ਲੈ ਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਪਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਹੁੜਿਆਈ ਵਿਚਾਰ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਤੀਰਥ ਨਾਵਾਂ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਤੇਹਾ ਕੋਈ ਨਾ ਸੁਝੇ ਜੇ

0: ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ
1: ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮਾਰਗ ਥਾਕ ਨਾ ਪਾਏ ਮੰਨੇ ਪਤਸੇ ਪ੍ਰਗਟ ਜਾਏ
0: ਮੰਨੇ ਮਾਗ ਨਾ ਚੱਲੇ ਪੰਥ ਮੰਨੇ ਧਰਮ ਸੇ ਤੀਸ ਨਿਬੰਧ

0: ਬਹੁਤਾ ਹੋਏ।
1: ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ।
0: ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ।
1: ਜੇ ਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਕਿਤੇ ਮੰਗੇ ਜੋਦ ਅਪਾਰ, ਕਿਤੇ ਅਗਣਿਤ ਨਹੀਂ ਵਿਚਾਰ। ਕਿਤੇ ਦੁਖ ਭੁਖ ਸਦਮਾਰ, ਇਹ ਪੇਦਾ ਤੇਰੀ ਦਾਤਾਰ। ਜੇ ਕੋ ਖਾਇ ਆਖਣ ਪਾਏ, ਉਹ ਜਾਣੇ ਜੇਤੀਆ ਮੋਹਿ ਖਾਏ। ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁਲ ਆਵੇ ਅਮੁਲ ਲੈ ਜਾਹੇ, ਅਮੁਲ ਭਾਏ ਅਮਲਾ ਸਮਾਹੇ। ਅਮੁਲੋ ਅਮੁਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੇ ਵਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ। ਆਖੇ ਦਾਨੁ ਆਖੇ ਦੇਵ, ਆਖੇ ਸੁਰਨਰ ਮੁੰਜਨ ਸੇਵ। ਇਤੇ ਕਿਤੇ ਹੋਰ ਕਰੇ ਤਾ ਆਖ ਨਾ ਸਕੇ ਕੇਈ ਕੇ। ਜੇ ਕੋ ਆਖੇ ਬੋਲ ਵਿਗਾੜ, ਤਾ ਲਿਖੀਏ ਸਿਰਗਾ ਵਾਰਾ ਗਾ ਵਾਰ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ। ਗਾਵੇ ਤੁਨੋ ਪੌਣ ਪਾਣੀ ਬੈ ਸੁੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਪੰਡਿਤ ਪੰਡਰ ਖੀਸਰ, ਜੁਗ ਜੁਗ ਵੇਦਾ ਨਾਲੇ।
0: ਮਨਮੋਹਨ ਸੁਰਗਾ ਮਚ ਪਿਆਲੇ,
1: ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ।
0: ਗਾਵੇ ਕਾਨੀ ਚਾਰੇ,
1: ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ।
0: ਗਾਵੇ ਜੋਤ ਪਾਵਨ ਰਥੇ ਤੇਰੇ ਭਗਤ ਰਸਾਲੇ।
1: ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ।
0: ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ,
1: ਹੈ ਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਸੋ ਪਾਤਸ਼ਾਹ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਕਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਦੇਸ਼ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ਼ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ।

0: ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ। ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਆਦੇਸ ਸਹਿ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਸੁਣ ਗੱਲਾਂ ਆਕਾਸ ਕੇ ਕੀਤਾ ਆਈਰੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਹ ਨ ਜੋਰ
1: ਜੀਵਨ ਮਰ ਨ ਜੋਰ ਜੋਰ ਨ ਰਾਜ ਮਾਲ ਮਨਸੋਰ
0: ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਪ

0: ਜਿਨਕੇ ਨਾਮ ਨੇਕ ਅਨੰਤ।
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।
0: ਸੋਹਣ ਪੰਜ ਪਰਵਾਨ, ਤਿਨੀ ਪਰਮ ਕਰਿ ਨਿਸਾਨ।
1: ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ
0: ਮਹੇਸ਼।
1: ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ
0: ਦੇਸ਼।
1: ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਡ ਆਨੰਦ। ਤਾਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ।
0: ਕਰਿਐ ਸੁਰਤ ਮਤ ਮਨ ਬੁੱਧ, ਤਿਥੈ ਕਰਿਐ ਸੁਰਾ ਸਦਾ ਕੀ ਸੁਧ।
1: ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ।
0: ਜੋਤ ਮਾਂ ਬਸੂਰ, ਤਿਨ ਮੈਂ ਰਾਮ ਰਿਆ ਭਰਪੂਰ।
1: ਤਿਥੈ ਸੀਤੋ ਸੀਤਾ ਮਹਿਮਾ ਮਾਹੀ, ਤਾਕੇ ਰੂਪ ਨਾ ਕਥਨੇ ਜਾਹੇ।
0: ਮਰੇ ਨਾ ਥਾਕੇ ਜਾਏ, ਜਿਨਕੇ ਰਾਮ ਵਸੇ ਮਨ ਮਾਏ।
1: ਤਿਥੈ ਭਗਤ ਵਸਹਿ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ।
0: ਸਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ।
1: ਤਿਥੈ ਖੰਡ ਮੰਡਲ ਵਰਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ।
0: ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ।
1: ਵੇਖੈ ਵਿਕਸੈ ਕਰ ਵਿਚਾਰ, ਨਾਨਕ

ਟਾਈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਜਿਨੀ ਨਾਮ ਧਿਆਇਆ ਗਏ।

నమస్తంగ పాతే అదే సంగ దశ నమస్తంగ పేసే.

0: ਕਪਾਰ
1: ਸਰਬ ਸਭ ਰਚਿਓ ਸਿਉਂਭਵ ਕਰਨ ਪੰਜਹਾਰ
0: ਕਾਲਹੀਨ ਕਲਸ ਜੁਗਤ ਕਾਲ ਪੁਰਖ ਦੇਸ
1: ਧਰਮ ਧਾਮ ਸਭ ਪਰਮ ਰਹਿਤ ਭੂਤਲਾ ਕਪੇਸ
0: ਅੰਗਰਾਗ ਨ ਰੰਗ ਜਾ ਕੇ ਜਾਤ ਪਾਤ ਨ ਨਾਮ
1: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇ ਕਾਮ
0: ਆਪ ਰੂਪਮ ਵੀ ਕਨੁ ਸਤ ਏਕ ਪੁਰਖ ਅਵਤੂਤ
1: ਗਰਭ ਗੰਜਨ ਸਰਬ ਪੰਜਨ ਆਦਿ ਰੂਪ ਸੂਤ
0: ਅੰਗਹੀਨ ਪੰਗ ਨਾਥਮ ਏਕ ਪੁਰਖ ਅਪਾਰ
1: ਸਰਬ ਲਾਇਕ ਸਰਬ ਦਾਇਕ ਸਰਬ ਕੋ ਪ੍ਰਤਿਪਾਰ
0: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਕ
1: ਸਰਬ ਸਾਸਨਾ ਜਾਣਹੀ

0: ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹੇ ਨਾਨਕੇ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਏ ਨੇਤਰੋ ਮੇਰੇ ਓ ਹਰ ਤੁਮੈ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ
0: ਕਹੇ ਨਾਨਕ ਇਹ ਨੇਤਰ ਅੰਤ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ
1: ਏ ਸੁਣੋ ਮੇਰੇ ਸੱਚ ਸੁਣਨੇ ਨੂੰ ਪਠਾਏ
0: ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ

ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵਨ ਸਗਲ ਸਮਗਰੀ ਤੁਮਰੈ ਸੁਤਰਤਾ ਤੁਮ ਤੇ ਹੋਏ ਸੋ

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਦੀ ਅੰਮ੍ਰਿਤ ਵੇਲੇ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਨੌਵੇਂ ਪਾਤਸ਼ਾਹ ਜੀਓ ਆਪ ਜੀ ਦੇ ਸਲੋਕਾਂ ਦੇ ਪਾਠ ਹੋਏ ਅੰਮ੍ਰਿਤ ਵੇਲੇ ਟਹਿਲੀਆਂ ਵੱਲੋਂ ਸਵਾਈਆਂ ਦੇ ਜਾਪ ਹੋਏ ਸਤਿਗੁਰੂ ਗੁਰਬਾਣੀ ਪੜ੍ਹਦੇ ਹਾਂ ਆਪ ਜੀ ਦੇ ਹਜ਼ੂਰ ਸੇਵਾਵਾਂ ਨਿਭਾਉਂਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਗੁਰਪ੍ਰੀਤ ਕੌਰ ਬੀਬੀ ਅਸ਼ਵਿੰਦਰ ਕੌਰ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਿਰਪਾਲਤਾ ਕਰਨੀ ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ
ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ।

ਤਨ ਮਨ ਹੋਏ ਨਿਹਾਲ ਜਾ ਗੁਰਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਦੀ ਮੂਰੇ ਅਰਸੋਂ ਕੁਰਸੋਂ ਚਟੀਐ ਦੁੱਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ ਕੋਟਾਨਕੋਟ ਸ਼ੁਕਰਾਨਾ ਸਤਿਗੁਰੂ ਸਾਹਿਬ ਜੀ ਦਾ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਐਤਵਾਰ ਸਤਿਗੁਰੂ ਜੀ ਦੇ ਸਥਾਨਾਂ 'ਤੇ ਸਵੇਰੇ 3 ਵਜੇ ਤੋਂ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਪਰਵਤ ਦੇ ਨਾਲ ਹੀ ਜੋ ਸੰਗਤੀ ਰੂਪ ਦੇ ਵਿੱਚ ਸਹਿਜ ਪਾਠ ਆਰੰਭ ਹੋਏ ਹਨ, ਉਹਨਾਂ ਵਿੱਚ ਵੀ ਆਪ ਜੀ ਹਾਜ਼ਰੀਆਂ ਲਵਾਉਣ ਦੀ ਕਿਰਪਾਲਤਾ ਕਰੋ ਜੀ। ਆਓ ਹੁਣ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,

ਸੁਖਸਾਰ ਕੁਦਰਤ ਪਾਤਾ ਲੀ ਆਕਾਸ਼ੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਦਰਾਣਕ ਦੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਪਤੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤੇ ਕੁਦਰਤ ਧਰਤੀ

ਗੁਰੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨੂੰ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿੱਤ ਲਾਇਆ।

सुख कने कोई न जाने तुमरा अंत उचेते ऊचा भगवंत सगल समग्री तुम

ਸਦਾ ਕੁਰਬਾਨੀ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਸਿੱਖ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਮ ਨਿਦਾਵੇ ਥਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਸਭੇ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਜੋਤ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਨਾਲ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀ ਜਿੱਤੇ, ਬੰਦ ਮੰਦ ਕਟਾਏ, ਗੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ ਤਾਂ ਨਾਰ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸੁਆਸਾ ਸੰਗ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤੇ ਆਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰਛਿਆ ਰਿਆਇਤ, ਦੇਖ ਤੇ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ, ਜੁਗ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ, ਮੱਤ ਉੱਚੀ ਮੱਤ ਪਾਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਤਾਂ ਨਿਓਟਿਆਂ ਦੇ ਓਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੇ ਬੇਨਤੀ ਹੈ, ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ, ਆਪ ਜੀ ਨੇ ਕਿਰਪਾ ਕਰ ਰਹੇ ਹੋ, ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨਾਂ ਦੇ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹੋ ਇਸ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ। ਆਸਾ ਕੀ ਵਾਰ ਦੇ ਕੀਰਤਨ ਕੀ ਅਰਦਾਸ ਹੈ ਜੀ, ਉਪਰੰਤ 6 ਪੌੜੇ ਨਾਲ ਸਦੇ ਬਾਣੀ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਜਾਣੇ ਜਾਣੇ ਹੋਈਆਂ ਬੇਨਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਲਿਖਿਆ ਬਖਸ਼ ਦੇਣੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੁਣਦੇ ਬਲਬ ਸੋਝੀ ਵੱਧ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਜੀ। ਸਮੂਹ ਪਰਿਵਾਰਾਂ ਦੇ ਸਿਰ 'ਤੇ ਮੇਰਾ ਪ੍ਰਸ਼ਾਦ ਰੱਖਣਾ, ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਸੇਵਾ ਸਿਵਰਨ ਅਤੇ ਬਾਣੀ ਪੜ੍ਹਨੀ ਦਾਤਾਂ ਬਖਸ਼ਿਸ਼ ਕਰਨੀਆਂ ਜੀਆਂ। ਅੰਸ਼ ਸਹਾਈ ਹੋਣਾ, ਸਿਰ 'ਤੇ ਮੇਰਾ ਆਪਣੇ ਹੱਥ ਰੱਖਣਾ, ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਰੋ ਕਿਰਪਾ। ਇਲਾਹੀ ਹੁਕਮਾਂ ਬਖਸ਼ਿਸ਼ ਕਰਕੇ ਆਈਆਂ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬੱਤੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮਿਲੋ ਜਿਹਨਾਂ ਮਿਲਿਆ ਆਪ ਜੀ ਦੇ ਨਾਮ 'ਚ ਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚ ਹੈ, ਰਾਜ ਕਰੇਗਾ ਖਾਲਸਾ, ਹੁਆਰ ਹੋਏ ਸਭ ਮਿਲੇਂਗੇ, ਹੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਾਂ ਕਉ ਹਰਿ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸਤਾਂ ਕੈ। ਜਾਂ ਕਾ ਸਤਿਗੁਰ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਕਿਛ ਹੈ ਸੋ ਤੇਰਾ। ਕਦੋਂ ਝੋਲੀਆਂ ਭਰਦੀਆਂ ਨੇ ਜਦੋਂ ਏਡੀ ਨਿਮਰਤਾ ਤੇ ਏਡਾ ਪਿਆਰ ਆ ਜਾਵੇ। ਮਹਾਰਾਜਾ ਰਣਜੀਤ ਸਿੰਘ ਕਿੰਨਾ ਸਤਿਕਾਰ ਗੁਰੂ ਦਾ ਕਰਦੇ ਨੇ। ਆਪਣੇ ਘਰ ਦੇ ਵਿੱਚ ਸਭ ਤੋਂ ਉੱਚਾ ਸਥਾਨ ਗੁਰੂ ਗ੍ਰੰਥ ਸਾਹਿਬ ਜੀ।

ਦੇ ਤੇ ਫਿਰ ਆਪਣੇ ਬੱਚਿਆਂ ਨੂੰ ਮਿਲਦੇ ਸਨ। ਕਿਤੇ ਵੀ ਕਾਰ ਵਿਹਾਰ ਤੇ ਜਾਣਾ ਤੇ ਪਹਿਲਾਂ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਸਨ। ਆ ਇੱਕ ਦਿਨ ਰਣਜੀਤ ਸਿੰਘ ਜੀ ਬਹੁਤ ਭਾਰੀ ਜੰਗ ਲੜਨ ਵਾਸਤੇ ਜਾ ਰਹੇ ਨੇ ਤੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ ਮਿਲਦੀ ਹੈ, ਲੱਖਾਂ ਦੀ ਫੌਜ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ। ਅੱਜ ਇਸ ਮੈਦਾਨੀ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ ਹੈ, ਕੋਈ ਵੀ ਬੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸ਼ੋਭਾ ਕਰ ਰਹੇ ਨੇ, ਰਣਜੀਤ ਸਿੰਘਾ ਤੂੰ ਤੇ ਕਮਾਲ ਕਰ ਦਿੱਤੀ, ਏਡੀ ਤੇਰੇ ਵਿੱਚ ਸਿਆਣ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸ਼ੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ, ਮੈਂ ਕਿੱਡਾ ਵੱਡਾ ਕੰਮ

ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ। ਐ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ, ਉਹ ਕਾਣਿਆ ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ। ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ। ਰਣਜੀਤ ਸਿੰਘਾ, ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ। ਸੋ ਸਤਸੰਗਿਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ।

ਹੁਣ ਕੀ ਹੋਇਆ, ਇਸ ਪੁੱਤਰ ਨੇ ਇੱਕ ਦਿਨ ਆਪਣੇ ਬਾਪ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੂੰ ਮੇਰਾ ਪਿਓ ਨਹੀਂ, ਤੂੰ ਮੇਰਾ ਦੁਸ਼ਮਣ ਹੈ। ਨੂੰਹ ਵੀ ਕਿੱਡੇ ਬੋਲ ਕਬੋਲ ਬੋਲਦੀ ਹੈ। ਐਡੀਆਂ ਐਡੀਆਂ ਉੱਚੀਆਂ ਕੋਠੀਆਂ ਤੇ ਵੱਡੀਆਂ ਵੱਡੀਆਂ ਕਾਰਾਂ ਖਲੋਤੀਆਂ ਨੇ ਤੇ ਇਹ ਸੇਠ ਗੇਟਾਂ ਦੇ ਬਾਹਰ ਬੈਠਾ ਪ੍ਰਸ਼ਾਦੇ ਤੋਂ ਵੀ ਮੁਹਤਾਜ ਹੈ। ਆਜ ਪੁੱਤਰ ਜਿਹਨੂੰ ਐਡੀਆਂ ਮੰਨਤਾਂ ਨਾਲ ਮੰਨਿਆ ਸੀ, ਇੱਕ ਪ੍ਰਸ਼ਾਦਾ ਵੀ ਦੇਣ ਨੂੰ ਤਿਆਰ ਨਹੀਂ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਅੱਜ ਇਸ ਨਗਰੀ ਵਿੱਚ ਆਏ। ਬਾਬਾ ਜੀ ਦੀ ਸੋਭਾ ਸੁਣੀ ਤੇ ਦੀਵਾਨ ਲੱਗਾ ਹੋਇਆ ਹੈ, ਸਮਾਪਤੀ ਹੋਈ ਤੇ ਜਾ ਕੇ ਬਾਬਾ ਜੀ ਦੇ ਚਰਨ ਪਕੜ ਲਏ। ਬਾਬਾ ਜੀ, ਮੇਰੇ ਕੋਲੋਂ ਕਿਹੜੀਆਂ ਭੁੱਲਾਂ ਹੋਈਆਂ ਨੇ? ਜਿਹੜੇ ਪੁੱਤਰ ਨੂੰ ਐਡੀਆਂ ਮੰਨਤਾਂ ਮੰਨ ਕੇ ਲਿਆ ਸੀ, ਉਹਨੇ ਧੱਕੇ ਮਾਰ ਕੇ ਕੱਢ ਦਿੱਤਾ ਹੈ। ਨੌ ਬੋਲ ਕਬੋਲ ਬੋਲਦੀ ਹੈ। ਆ ਜਦੋਂ ਆਪਣੀ ਮਾਂ ਨੂੰ ਬੱਚੇ ਮਾੜੇ ਬੋਲ ਬੋਲਦੇ ਨੇ ਤੇ ਮੇਰੇ ਤੋਂ ਸੁਣਿਆ ਨਹੀਂ ਜਾਂਦਾ, ਕਿਹੜਾ ਗੁਨਾਹ ਕੀਤਾ ਹੈ, ਕਿਹੜੇ ਜਨਮ ਦੀ ਸਜ਼ਾ ਭੁਗਤ ਰਿਹਾ ਹਾਂ? ਬਾਬਾ ਜੀ ਆਖਣ ਲੱਗੇ, ਹੋਏ ਸੇਠ, ਐਸੇ ਹੀ ਜਨਮ ਦੀ ਭੁਗਤਦਾ ਪਿਆ। ਇੱਕ ਗੱਲ ਦੱਸ, ਪੁੱਤਰ ਮੰਗਿਆ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਤੇ ਖੁਸ਼ੀਆਂ ਕਿਹਦੇ ਨਾਲ ਮਨਾਈਆਂ ਸੀ? ਆਪਣੀ ਖੁਸ਼ੀ ਵਿੱਚ ਗੁਰੂ ਨਾਨਕ ਨੂੰ ਬੁਲਾਇਆ ਸੀ? ਸ਼ਰਾਬਾਂ ਤੇ ਕਬਾਬਾਂ ਦੇ ਨਾਲ ਤੂੰ ਦੋਸਤਾਂ ਨੂੰ ਮਿੱਤਰਾਂ ਨੂੰ ਖੁਸ਼ ਕਰ ਸਕਦਾ ਹੈ, ਗੁਰੂ ਨਾਨਕ ਨੂੰ ਖੁਸ਼ ਨਹੀਂ ਕਰ ਸਕਦਾ। ਜਿੰਨਾ ਚਿਰ ਗੁਰੂ ਨਾਨਕ ਨੂੰ ਖੁਸ਼ ਨਹੀਂ ਕਰੇਗਾ, ਉਹਨਾਂ ਚਿਰ ਤੇਰੀਆਂ ਖੁਸ਼ੀਆਂ ਕੱਚੀਆਂ ਹੀ ਰਹਿ ਜਾਣਗੀਆਂ, ਤੇਰੀਆਂ ਖੁਸ਼ੀਆਂ ਪੱਕੀਆਂ ਨਹੀਂ ਹੋਣਗੀਆਂ। ਤੂੰ ਗੁਰੂ ਨਾਨਕ ਨੂੰ ਭੁਲਾ ਦਿੱਤਾ। ਬਾਬਾ ਜੀ ਦੇ ਚਰਨ ਪਕੜ ਕੇ ਹੰਝੂ ਕੇਰੇ, ਬਾਬਾ ਜੀ ਸੱਚ ਹੀ ਮੈਂ ਬੜੇ ਗੁਨਾਹ ਕੀਤੇ ਨੇ, ਦੇਣ ਵਾਲੇ ਨੂੰ ਭੁਲਾ ਦਿੱਤਾ। ਤੇ ਬਾਬਾ ਜੀ ਕਹਿੰਦੇ, ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ। ਦੋਸਤ ਮਿੱਤਰ ਰਿਸ਼ਤੇਦਾਰ ਤੈਨੂੰ ਖੁਸ਼ੀ ਵੇਲੇ ਸਾਰੇ ਯਾਦ ਰਹਿ ਗਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਭੁੱਲੇ ਗਏ। ਕਦੇ ਗੁਰਦੁਆਰੇ ਚੱਕਰ ਮਾਰਿਆ ਹੈ? ਕਦੇ ਸੰਗਤ ਵਿੱਚ ਗਿਆ ਹੈ? ਦੁੱਖ ਵੇਲੇ ਕਿੱਡੇ ਗੇੜੇ ਮਾਰਦਾ ਸੀ? ਹੰਝੂ ਕੇਰੇ, ਬਾਬਾ ਜੀ ਮੈਨੂੰ ਬਖਸ਼ ਦੇਵੋ। ਤੇ ਬਾਬਾ ਜੀ ਨੇ ਸਾਰੀ ਸੰਗਤ ਨੂੰ ਬਿਨੈ ਕੀਤੀ ਵੀ ਸਾਰੇ ਰਲ ਕੇ ਅਰਦਾਸ ਕਰੋ, ਇਸ ਸੇਠ ਦੀ ਝੋਲੀ ਸੁੱਖ ਪੈ ਜਾਣ। ਤੇ ਸੰਗਤ ਅਰਦਾਸ ਕਰ ਦੇਵੇ, ਕਿਉਂ ਨਾ ਖੁਸ਼ੀਆਂ ਆ ਜਾਣ। ਸੇਵਕਾਂ ਨੂੰ ਭੇਜ ਕੇ ਇਸ ਦੇ ਪੁੱਤਰ ਤੇ ਨੂੰਹ ਨੂੰ ਵੀ ਬੁਲਾਇਆ। ਬਾਬਾ ਜੀ ਨੇ ਕਿੰਨਾ ਚਿਰ ਇਹਨਾਂ ਨੂੰ ਸਿੱਖਿਆ ਦਿੱਤੀ। ਆਖਣ ਲੱਗੇ, ਬੱਚਿਓ, ਮਾਂ ਤੇ ਪਿਓ ਰੱਬ ਰੂਪ ਹੁੰਦੇ ਨੇ। ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਉਹਨਾਂ ਨਾਲ ਰੱਬ ਰੁੱਸ ਜਾਂਦਾ ਹੈ। ਤੂੰ ਅੱਜ ਆਪਣੇ ਬਾਪੂ ਨੂੰ ਧੱਕੇ ਮਾਰਦਾ ਹੈ ਤੇ ਕੱਲ ਨੂੰ ਤੇਰੇ ਪੁੱਤਰ ਤੈਨੂੰ ਧੱਕੇ ਮਾਰਨਗੇ। ਇੰਜ ਚੰਗਾ ਨਹੀਂ, ਬਾਪ ਦੀ ਸੇਵਾ ਕਰਿਆ ਕਰ। ਆ ਬਾਬਾ ਜੀ ਬਚਨ ਕਰ ਦੇਣ ਤੇ ਕੌਣ ਮੋੜ ਸਕਦਾ ਹੈ? ਆ ਸਤਸੰਗੀਓ, ਭਰੀ ਸੰਗਤ ਦੇ ਵਿੱਚ ਆਪਣੇ ਬਾਪੂ ਦੇ ਚਰਨ ਪਕੜ ਲਏ। ਨਹੀਂ ਬਈ, ਦੇਣ ਵਾਲੇ ਨੂੰ ਕਦੇ ਨਹੀਂ ਭੁਲਾਣਾ। ਸਭ ਕੁਛ ਉਸਦਾ ਦਿੱਤਾ ਹੋਇਆ ਹੈ, ਸਾਰੀਆਂ ਰਹਿਮਤਾਂ ਉਸਦੀਆਂ ਦਿੱਤੀਆਂ ਹੋਈਆਂ ਨੇ ਤੇ ਸਾਡਾ ਕਿੱਡਾ ਚੰਦਰਾ ਸਵਾ ਹੈ। ਆਪਾਂ ਜਾਂਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਨਮਸਕਾਰ ਕਰਨ ਵਾਸਤੇ ਜਦੋਂ ਆਪਣਾ ਪਰਸ ਕੱਢਦੇ ਹਾਂ, ਸਭ ਤੋਂ ਪਹਿਲਾਂ ਤੱਕਦੇ ਹਾਂ ਬਈ ਫਟਿਆ ਨੋਟ ਕਿਹੜਾ ਹੈ, ਜੇ ਫਟਿਆ ਨਹੀਂ ਤੇ ਸਭ ਤੋਂ ਛੋਟਾ ਨੋਟ ਕਿਹੜਾ ਹੈ। ਬੇਸ਼ੱਕ ਗੁਰੂ ਸਾਡੇ ਪੈਸੇ ਦਾ ਭੁੱਖਾ ਨਹੀਂ, ਪਰ ਗੁਰਮੁਖਾ ਉਹ ਪਿਆਰ ਦਾ ਭੁੱਖਾ ਹੈ। ਤੇਰਾ ਕਿਹੋ ਜਿਹਾ ਪਿਆਰ ਹੈ ਗੁਰੂ ਲਈ ਛੋਟੇ ਤੇ ਫਟੇ ਨੋਟ ਟੋਲਦਾ ਹੈ? ਨਹੀਂ ਬਈ, ਸਾਰਾ ਕੁਝ ਉਸਦਾ ਦਿੱਤਾ ਹੋਇਆ ਹੈ,
ਕਦੋਂ ਖੁਸ਼ੀਆਂ ਆਉਣੀਆਂ ਨੇ ਜਦੋਂ ਸੱਚਮੁੱਚ ਹੀ ਅੰਦਰੋਂ ਆਖੇਗਾ ਸਤਿਗੁਰੂ ਮੇਰਾ ਮੁਜ